0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
2: ਜ਼ਫਰ
1: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ
3: आप सुन रहे हैं FM 101 रेडियो पाकिस्तान लाहौर।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
2: ਜ਼ਫਰ
1: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ
3: आप सुन रहे हैं FM 101 रेडियो पाकिस्तान लाहौर।

ਜੀ ਜਨਾਬ ਜੀ ਇਹਨੂੰ ਕਹਿੰਦੇ ਹਾਂ ਵੈਲਕਮ ਅਤੇ ਖੁਸ਼ ਆਮਦੀ। ਤੁਸੀਂ ਸੁਣ ਰਹੇ ਹੋ ਰੇਡੀਓ ਪਾਕਿਸਤਾਨ FM 101 ਤੋਂ ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਦੀ ਆਵਾਜ਼ ਨੂੰ। ਅੱਛਾ ਜੀ, ਅੱਜ ਦੇ ਦਿਨ 'ਤੇ ਝਾਤੀ ਪਾਈਏ ਅਤੇ ਅਗਸਤ ਦੀ 15 ਤਰੀਕ 2026 ਮਾਹੇ ਅਗਸਤ ਵਾਲੀ ਫੀਲ ਅੱਜ ਵੀ ਆ ਰਹੀ ਹੈ। ਇਸ ਵਾਸਤੇ ਅਸੀਂ ਕਿਹਾ ਕਿ ਕੱਲ੍ਹ ਤਾਂ ਅਸੀਂ ਸਟੂਡੀਓਜ਼ 'ਚ ਮੌਜੂਦ ਨਹੀਂ ਰਹੇ ਅਤੇ ਅੱਜ ਅਸੀਂ ਗ੍ਰੀਨ ਸੂਟ ਪਾ ਕੇ ਆ ਗਏ ਹਾਂ। ਸੋ ਉਮੀਦ ਕਰਾਂਗੇ ਕਿ ਤੁਸੀਂ ਜਸ਼ਨ ਆਜ਼ਾਦੀ ਨੂੰ ਬਹੁਤ ਜ਼ਿਆਦਾ ਇੰਜੋਏ ਕੀਤਾ ਹੋਏਗਾ, ਭਰਪੂਰ ਤਰੀਕੇ ਨਾਲ ਇੰਜੋਏ ਕੀਤਾ ਹੋਏਗਾ, ਸਾਡੀ ਟਰਾਂਸਮਿਸ਼ਨ ਨੂੰ ਵੀ ਪਸੰਦ ਕੀਤਾ ਹੋਏਗਾ ਜਿਹੜੀ ਸਵੇਰ ਤੋਂ ਲੈ ਕੇ ਰਾਤ ਗਏ ਤਿਕਰ ਜਾਰੀ ਰਹੀ ਹੈ। ਇੰਟਰਨੈਸ਼ਨਲ ਪ੍ਰੋਗਰਾਮਸ ਵੀ ਹੋਏ ਨੇ, ਬਿਲਕੁਲ ਮੈਂ ਸੁਣਦੀ ਰਹੀ ਹਾਂ, ਇਨ ਟੱਚ ਰਹੀ ਹਾਂ, ਲੇਕਿਨ ਸਟੂਡੀਓਜ਼ 'ਚ ਮੌਜੂਦ ਨਹੀਂ ਸੀ। ਜਿਨ੍ਹਾਂ ਜਿਨ੍ਹਾਂ ਨੇ ਮੇਰੀ ਪਾਰਟੀਸਿਪੇਸ਼ਨ ਨੂੰ, ਮੇਰੀ ਮੌਜੂਦਗੀ ਨੂੰ ਬੜਾ ਮਿਸ ਕੀਤਾ, ਬਹੁਤ ਬਹੁਤ ਸ਼ੁਕਰੀਆ। ਅਤੇ ਜਿਨ੍ਹਾਂ ਨੇ ਵੀ ਮੁਬਾਰਕਬਾਦ ਦਿੱਤੀ ਹੈ, ਕਿਨ੍ਹਾਂ ਕਿਨ੍ਹਾਂ ਨੇ ਮੁਬਾਰਕਬਾਦ ਦਿੱਤੀ ਹੈ ਅਤੇ ਕਿਸ ਗੱਲ ਦੀ ਮੁਬਾਰਕਬਾਦ ਦਿੱਤੀ ਹੈ, ਲਿਸਨਰਸ ਕਹਿਣਗੇ ਕਿ ਇਸ ਸਵਾਲ ਦਾ ਜਵਾਬ ਤੁਸੀਂ ਆਪੇ ਹੀ ਦੇ ਦਿਓ। ਵੈਸੇ ਉਮੀਦਾਂ ਅਸੀਂ ਬਹੁਤ ਸਾਰੀਆਂ ਲਾਉਂਦੇ ਹਾਂ, ਤਵੱਕੂਆਤ ਬਹੁਤ ਜ਼ਿਆਦਾ ਵਾਬਸਤਾ ਕਰਦੇ ਹਾਂ, ਕਦੀ ਕਦੀ ਅਸੀਂ ਮਨਫੀ ਹੋ ਜਾਈਦਾ, ਲੇਕਿਨ ਮੈਂ ਸਮਝਦੀ ਹਾਂ ਕਿ ਹਰ ਤਰ੍ਹਾਂ ਦੀ ਤਵੱਕੋ ਵਾਸਤੇ, ਹਰ ਤਰ੍ਹਾਂ ਦੇ ਰਿਐਕਸ਼ਨ ਵਾਸਤੇ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਆਪਣੀ ਐਕਸਪੈਕਟੇਸ਼ਨਸ ਨੂੰ, ਆਪਣੀਆਂ ਉਮੀਦਾਂ ਨੂੰ, ਆਪਣੀਆਂ ਤਵੱਕੂਆਤ ਨੂੰ ਬਹੁਤ ਹਾਈ ਕਦੀ ਵੀ ਨਹੀਂ ਰੱਖਣਾ ਚਾਹੀਦਾ। ਅਗਰ ਤੁਸੀਂ ਐਸਾ ਕਰੋਗੇ ਤਾਂ ਤੁਸੀਂ ਹਮੇਸ਼ਾ ਡਿਸਸੈਟਿਸਫਾਈਡ ਰਹੋਗੇ, ਮੁਤਮਈਨ ਨਹੀਂ ਰਹੋਗੇ, ਤੁਹਾਨੂੰ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਨੇ ਉਹ ਬੇਸਕੂਨ ਕਰਨਗੀਆਂ, ਪਰੇਸ਼ਾਨ ਕਰਨਗੀਆਂ। ਸੋ ਇਸੇ ਤਰ੍ਹਾਂ ਹੀ ਮੈਂ ਗੱਲ ਨੂੰ ਬਹੁਤਾ ਘੁਮਾਵਾਂਗੀ ਨਹੀਂ। ਅੱਛਾ ਮਾਰਾ ਬੇਗ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਵੈਰੀ ਮੱਚ ਜੀ। ਤੁਸੀਂ ਕੋਈ ਇਵੈਂਟ ਹੋਏ, ਕੋਈ ਖਾਸ ਗੱਲ ਹੋਏ ਮੇਰੀ ਜ਼ਿੰਦਗੀ ਦੇ ਹਵਾਲੇ ਨਾਲ, ਮੇਰਾ ਜਨਮ ਦਿਹਾੜ ਹੋਏ, ਕੋਈ ਅਚੀਵਮੈਂਟ ਹੋਏ, ਕੋਈ ਕਾਮਯਾਬੀ ਹੋਏ, ਜਿਸ ਦਿਨ ਸਾਡੀ ਪਹਿਲੀ ਮੁਲਾਕਾਤ ਹੋਈ ਸੀ ਉਸ ਦਿਨ ਦੇ ਹਵਾਲੇ ਨਾਲ ਵੀ ਤੁਸੀਂ ਉਸ ਤਾਰੀਖ ਨੂੰ, ਉਸ ਦਿਨ ਨੂੰ ਵੀ ਹਮੇਸ਼ਾ ਯਾਦ ਰੱਖਦੇ ਹੋ। ਅਤੇ ਇਸੇ ਤਰ੍ਹਾਂ ਹੀ ਤੁਸੀਂ ਇਸ ਗੱਲ ਨੂੰ ਯਾਦ ਰੱਖਿਆ ਕਿ 14 ਅਗਸਤ 2008 ਨੂੰ ਮੈਂ ਫਸਟ ਟਾਈਮ ਔਨ ਏਅਰ ਗਈ ਸੀ ਰੇਡੀਓ ਪਾਕਿਸਤਾਨ ਦੇ ਚੈਨਲ FM 101 ਤੋਂ। ਸਟੂਡੀਓਜ਼ ਇਹ ਵਾਲਾ ਨਹੀਂ ਸੀ, ਲੇਕਿਨ ਜਜ਼ਬਾਤ ਵੀ ਸੇਮ ਸਨ, ਖੁਸ਼ੀ ਅਤੇ ਐਕਸਾਈਟਮੈਂਟ ਵੀ ਸੇਮ ਸੀ, ਪੁਰਜੋਸ਼ੀ ਵੀ ਸੇਮ ਸੀ, ਜਿਹੜੀ ਅੱਜ ਦੇ ਦਿਨ ਵੀ ਬਾਕੀ ਹੈ। ਬਹੁਤ ਬਹੁਤ ਸ਼ੁਕਰੀਆ ਮਾਰਾ ਬੇਗ, ਮੈਨੂੰ ਯਾਦ ਰੱਖਿਆ ਹੈ। ਹੁਣ ਤਾਂ ਐਸਾ ਹੀ ਹੈ ਕਿ ਜਿਸ ਵੇਲੇ ਵੱਜਦੇ ਨੇ ਰਾਤ ਦੇ 12, ਅਸੀਂ ਸੋਚਦੇ ਹਾਂ ਕਿ ਅੱਜ ਸਾਡਾ ਨਾ ਜਨਮ ਦਿਹਾੜ ਹੈ, ਹੁਣ ਕੌਣ ਕੌਣ ਵਿਸ਼ ਕਰੇਗਾ। ਫਿਰ ਅਗਲੇ ਦਿਨ ਕੀ ਹੁੰਦਾ, ਜਿਸ ਵੇਲੇ ਸੋਸ਼ਲ ਮੀਡੀਆ 'ਤੇ ਕੁਝ ਕਮੈਂਟਸ ਆ ਜਾਂਦੇ ਨੇ, ਕੁਝ ਪੋਸਟਾਂ ਆ ਜਾਂਦੀਆਂ ਨੇ, ਉੱਥੋਂ ਵੇਖ ਕੇ ਨਾ ਲੋਕ ਫਿਰ ਮੈਸੇਜ ਕਰ ਦਿੰਦੇ ਨੇ, ਜਾਂ ਫਿਰ ਅਗਰ ਤੁਸੀਂ ਕੋਈ ਇੱਕ ਅੱਧਾ ਸਟੇਟਸ ਪੋਸਟ ਕਰ ਦਿਓ, ਕੋਈ ਕੇਕ ਸ਼ੇਕ ਦਾ, ਕੋਈ ਵੀਡੀਓ ਪੋਸਟ ਕਰ ਦਿਓ ਛੋਟੀ ਜਿਹੀ, ਅਤੇ ਲੋਕਾਂ ਨੂੰ ਯਾਦ ਆ ਜਾਂਦਾ ਵੀ ਅੱਜ ਤਾਂ ਇਹਦੀ ਸਾਲਗਿਰਹ ਹੈ। ਚਲੋ ਹੁਣ ਵੇਖ ਲਿਆ ਅਤੇ ਹੁਣ ਇਹਨੂੰ ਹੈਪੀ ਬਰਥਡੇ ਕਹਿ ਦਿੰਦੇ ਹਾਂ, ਲੇਕਿਨ ਗੱਲ ਇਹ ਹੁੰਦੀ ਹੈ ਕਿ ਤੁਸੀਂ ਆਪਣੇ ਤਾਂ ਯਾਦ ਰੱਖੋ। ਅਤੇ ਖੈਰ ਮਾਰਾ, ਥੈਂਕ ਯੂ ਸੋ ਵੈਰੀ ਮੱਚ, ਖੁਸ਼ ਰਹੋ, ਆਬਾਦ ਰਹੋ, ਤੁਸੀਂ ਮੈਨੂੰ ਵਿਸ਼ ਕੀਤਾ, ਯਾਦ ਕੀਤਾ। ਅਤੇ ਮੈਂ ਸੋਚਦੀ ਸੀ ਕਿ 18 ਵਰੇ ਮੁਕੰਮਲ ਹੋ ਗਏ ਅਤੇ ਕੋਈ ਦਿਨ ਐਸਾ ਨਹੀਂ ਸੀ, ਮਤਲਬ ਕੋਈ 20-14 ਅਗਸਤ ਜਾਂ ਈਦ ਦਾ ਤਿਉਹਾਰ, ਕੋਈ ਦਿਹਾੜ ਐਸਾ ਨਹੀਂ ਸੀ ਕਿ ਮੈਂ ਸਟੂਡੀਓ 'ਚ ਨਾ ਮੌਜੂਦ ਹੋਵਾਂ। ਲੇਕਿਨ ਤੁਸੀਂ ਫਿਰ ਵੀ ਕੱਲ੍ਹ ਅਗਰ ਅਸੀਂ ਪਹਿਲੀ ਵਾਰੀ ਨਹੀਂ ਆਏ ਤਾਂ ਤੁਸੀਂ ਸਾਡੀ ਮੌਜੂਦਗੀ ਨੂੰ ਬੜਾ ਮਿਸ ਕੀਤਾ, ਮੇਰੇ ਵਾਸਤੇ ਬਹੁਤ ਹੀ ਯਾਦਗਾਰ ਦਿਨ ਹੈ ਜੀ। ਜ਼ਾਹਰੀ ਗੱਲ ਹੈ, ਜਿਸ ਵੇਲੇ ਸਭ ਤੋਂ ਪਹਿਲੇ ਦਫ਼ਾ ਮੇਰੀ ਆਵਾਜ਼ ਜਿਹੜੀ ਔਨ ਏਅਰ ਗਈ ਸੀ, ਤੁਹਾਡੇ ਸਭ ਦੀਆਂ ਮੁਹੱਬਤਾਂ ਹੁਣ ਤੀਕਰ ਮਿਲਦੀਆਂ ਨੇ, ਮਿਲਦੀਆਂ ਰਹੀਆਂ, ਅਤੇ ਉਮੀਦ ਕਰਾਂਗੇ ਕਿ ਇਹ ਸਫ਼ਰ ਜਿਹੜਾ ਹੈ, ਆਵਾਜ਼ ਦਾ ਸਫ਼ਰ ਜਿਹੜਾ ਹੈ, ਮੁਹੱਬਤਾਂ ਦਾ ਸਫ਼ਰ ਹੈ, ਚਾਹਤਾਂ ਦਾ ਸਫ਼ਰ ਹੈ, ਇਨਾਇਤਾਂ ਦਾ ਸਫ਼ਰ ਹੈ, ਤੁਹਾਡੇ ਵੱਲੋਂ ਇਹ ਜਾਰੀ ਰਹੇਗਾ। ਬਹੁਤ ਬਹੁਤ ਸ਼ੁਕਰੀਆ ਜੀ ਜਿਨ੍ਹਾਂ ਨੇ ਵਿਸ਼ ਕੀਤਾ, ਜਿਨ੍ਹਾਂ ਨੇ ਕੁਝ ਬਾਅਦੋਂ ਵਿਸ਼ ਕੀਤਾ, ਜਿਨ੍ਹਾਂ ਨੇ ਨਹੀਂ ਵੀ ਕੀਤਾ ਉਹਨਾਂ ਦਾ ਵੀ ਸ਼ੁਕਰੀਆ ਕਿ ਉਹ ਮੇਰੀ ਆਵਾਜ਼ ਨੂੰ ਸੁਣ ਰਹੇ ਨੇ ਅਤੇ ਮੇਰੇ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਨੇ। ਪ੍ਰਵੀਨ ਸਾਹਿਬਾ ਸਾਡੇ ਨਾਲ ਮੌਜੂਦ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਵੈਸੇ ਮੈਸੇਜ ਪੜ੍ਹਨਾ ਬਣਦਾ ਨਹੀਂ ਸੀ, ਲੇਕਿਨ ਅਸੀਂ ਪੜ੍ਹਦੇ ਹਾਂ। ਪ੍ਰਵੀਨ ਸਾਹਿਬਾ, ਇੰਨੀ ਸਾਰੀ ਤਾਰੀਫ ਦਾ ਸ਼ੁਕਰੀਆ। ਇਹ ਜਿਹੜੇ ਖਰੋਟਾਂ ਦੇ ਡੱਬੇ ਦੀ ਅਮਾਰਾ ਨੇ ਇੱਕ ਵਾਰੀ ਗੱਲ ਕੀਤੀ ਸੀ ਨਾ, ਮੇਰੇ ਖਿਆਲ 'ਚ ਨਾ ਤੁਹਾਨੂੰ ਭੇਜ ਦੇਣੀ ਆ। ਹੈਂਜੀ, ਯਾਰ ਤੁਸੀਂ ਕੁਝ ਰੱਖਦੇ ਨਹੀਂ ਹੋ, ਬੰਦੇ ਤੁਸੀਂ ਸਾਡੇ ਬਹੁਤ ਵੱਡੇ ਫੈਨ ਹੋ। ਹੈਂਜੀ, ਦੈਨ ਬਸ ਕਰ ਦਿਓ, ਕੀ ਹੋ ਗਿਆ, ਹੋਰ ਜ਼ਿੰਦਗੀ 'ਚ ਰੋਲੇ ਥੋੜ੍ਹੇ ਨੇ। ਪੋਸਟ ਮੌਜੂਦ ਹੈ ਜੀ। ਕਦੇ-ਕਦਾਰ ਅਸੀਂ ਕੁਝ ਕੰਮ ਕਰਦੇ ਹੋਏ ਇੱਕਦਮ ਥੱਕ ਜਾਈਦਾ, ਕਹਿੰਦੇ ਹਾਂ ਕਿ ਉਹ ਹੋਇਆ ਕੰਮ ਕਿਉਂ ਨਹੀਂ ਹੋ ਰਿਹਾ, ਤਾਂ ਉਸੇ ਵੇਲੇ ਇੱਕਦਮ ਉਹ ਟਾਸਕ ਮੁਕੰਮਲ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਸ ਵੇਲੇ ਮੈਂ ਪੋਸਟ ਕਰਨ ਲੱਗੀ, ਮੈਂ ਕਿਹਾ ਮੇਰੀ ਫੋਟੋ ਕਿੱਥੇ ਗਈ ਹੈ, ਸਮਝ ਨਹੀਂ ਆ ਰਹੀ। ਹਾਲੇ ਮੈਂ ਸੋਚ ਹੀ ਰਹੀ ਹਾਂ ਅਤੇ ਮੇਰੀ ਫੋਟੋ ਮੈਨੂੰ ਨਜ਼ਰ ਆ ਰਹੀ ਹੈ, ਮਤਲਬ ਆ ਗਈ, ਅਤੇ ਮੈਂ ਉਹਨੂੰ ਪੋਸਟ ਕਰਤਾ ਹੈ।

ਕਿਆ ਬਾਤ ਹੈ ਜੀ, ਸਲੀਮ ਜਵੇਦ ਦੀ ਸੋਹਣੀ ਜਿਹੀ ਆਵਾਜ਼ ਜੁਗਨੀ ਅਸੀਂ ਪਲੇ ਕੀਤੀ ਹੈ। ਨਵਾਂ ਟਰੈਕ ਆਇਆ, ਨਵਾਂ ਟਰੈਕ ਨਹੀਂ ਹੈ, ਇਹਨਾਂ ਨੇ ਪਹਿਲੇ ਵੀ ਇਸ ਟਰੈਕ ਨੂੰ ਗਾਇਆ ਸੀ, ਇਹਨਾਂ ਨੇ ਇਸ ਨੂੰ ਰੀਮਿਕਸ ਕੀਤਾ ਹੈ। ਚਲੋ ਚੰਗੀ ਗੱਲ ਆ, ਨਹੀਂ ਤੇ ਕੋਈ ਕਿਸੇ ਦਾ ਜਨਾਬ ਟਰੈਕ ਹੁੰਦਾ ਕੋਈ ਹੋਰ ਰੀਮਿਕਸ ਕਰ ਦਿੰਦਾ, ਫਿਰ ਆਪਾਂ ਹੀ ਤੁਸੀਂ ਰੀਮਿਕਸ ਕਰੋ ਤਾਂ ਫਿਰ ਚੰਗੀ ਗੱਲ ਹੈ, ਕੋਈ ਹੋਰ ਕਰਦਾ ਨਾ ਕੰਮ ਤਾਂ ਫਿਰ ਠੀਕ ਨਹੀਂ ਕਰਦਾ। ਅੱਛਾ, ਗੱਲਬਾਤ ਕਰੇ ਤਵਕਵਾਤ ਦੇ ਹਵਾਲੇ ਨਾਲ, ਉਮੀਦਾਂ ਦੇ ਹਵਾਲੇ ਨਾਲ। ਅਸੀਂ ਉਮੀਦਾਂ ਕਿਉਂ ਲਾ ਲੈਂਦੇ ਹਾਂ, ਅਸੀਂ ਤਵਕਵਾਤ ਨੂੰ ਕਿਉਂ ਵਾਬਸਤਾ ਕਰ ਲੈਂਦੇ ਹਾਂ? ਅਗਰ ਅਸੀਂ ਐਸਾ ਕਰਦੇ ਵੀ ਹਾਂ ਤਾਂ ਮੈਂ ਸਮਝਦੀ ਹਾਂ ਕਿ ਹਮੇਸ਼ਾ ਅੱਛੀ ਅੱਛੀ ਗੱਲ, ਚੰਗੀ ਚੰਗੀ ਗੱਲ ਜਿਹੜੀ ਹੈ, ਚੰਗੀ ਚੰਗੀ ਹੋਪ ਜਿਹੜੀ ਹੈ ਨਾ, ਜਿੱਦਾਂ ਅਸੀਂ ਗੱਲ ਦਾ ਆਗਾਜ਼ ਕੀਤਾ ਹੈ, ਸਾਨੂੰ ਸੈਟਿਸਫਾਈਡ ਨਹੀਂ ਰੱਖਦੀ। ਅਸੀਂ ਕਹਿੰਦੇ ਹਾਂ ਕਿ ਲਈ ਵੀ ਫਲਾਂ ਤੇ ਤੋਂ ਤਾਂ ਇਹ ਉਮੀਦ ਹੀ ਨਹੀਂ ਸੀ ਕਿ ਸਾਡੇ ਨਾਲ ਇੰਝ ਕਰਨਗੇ, ਇੰਝ ਬੋਲਣਗੇ, ਇੰਝ ਦਾ ਵਰਤਾਵਾ ਕਰਨਗੇ। ਅਸੀਂ ਤਾਂ ਇਹਨਾਂ ਨੂੰ ਕਦੀ ਇੰਝ ਮਿਲੇ ਨਹੀਂ, ਅਸੀਂ ਤਾਂ ਕਦੀ ਜਨਾਬ ਮੁਨਾਫਿਕਤ ਨਹੀਂ ਕੀਤੀ, ਅਸੀਂ ਤਾਂ ਕਦੀ ਵੀ ਇਸ ਤਰ੍ਹਾਂ ਦਿਲ 'ਚ ਕੋਈ ਕੌੜ ਨਹੀਂ ਰੱਖਿਆ, ਲੇਕਿਨ ਇਹ ਹੁਣ ਸਾਨੂੰ ਮਿਲ ਰਹੇ ਨੇ ਤਾਂ ਇੱਦਾਂ ਕਿਉਂ ਮਿਲ ਰਹੇ ਨੇ? ਮਤਲਬ ਅਸੀਂ ਆਪਣੇ ਤਾਂ ਹੀ ਬਹੁਤ ਸਾਰੇ ਸਵਾਲਾਂ ਸੋਚਦੇ ਹਾਂ, ਨਾ ਸਿਰਫ ਆਪਣੀ ਜ਼ਾਤ ਨਾਲ ਸਵਾਲ ਕਰਦੇ ਹਾਂ ਬਲਕਿ ਜਵਾਬ ਜਿਹੜਾ ਉਹ ਵੀ ਆਪੇ ਹੀ ਅਖਜ਼ ਕਰ ਲੈਂਦੇ ਹਾਂ ਕਿ ਅਗਰ ਐਸਾ ਹੈ ਤਾਂ ਇਹਦੀ ਵਜ੍ਹਾ ਇਹ ਹੋ ਸਕਦੀ ਹੈ, ਅਗਰ ਵੈਸਾ ਹੈ ਤਾਂ ਇਹਦੀ ਵਜ੍ਹਾ ਇਹ ਹੋ ਸਕਦੀ ਹੈ, ਅਗਰ ਐਸਾ ਵੈਸਾ ਹੈ ਤਾਂ ਵਜ੍ਹਾ ਕੀ ਹੋ ਸਕਦੀ ਹੈ? ਜ਼ੈਨਬ ਕੀ ਕਹਿ ਰਹੇ ਹੋ? ਪਰਵੀਨ ਸਾਹਿਬਾਂ ਨੇ ਕਿਹਾ ਕਿ ਸੋਰੀ ਜੀ, ਮਾਜ਼ਰਤ ਜ਼ੈਨਬ, ਮੈਨੂੰ ਯਾਦ ਸੀ। ਸੀ ਕੀ ਹੁੰਦਾ ਹੈ? ਮਤਲਬ ਯਾਦ ਸੀ ਤੇ ਫਿਰ ਭੁੱਲਿਆ ਕਿਵੇਂ? ਚਲੋ ਕੋਈ ਗੱਲ ਨਹੀਂ ਪਰਵੀਨ ਸਾਹਿਬਾ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਮੈਂ ਨਾ ਥੈਂਕ ਯੂ ਸੋ ਵੈਰੀ ਮੱਚ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਤੁਸੀਂ ਕਿਹਾ ਕਿ ਅਗਰ ਤੁਸੀਂ ਨਾਰਾਜ਼ ਹੋ ਤਾਂ ਤੁਹਾਨੂੰ ਫੁੱਲ ਭੇਜੀਏ। ਹਾਏ ਹਾਏ, ਅੱਛਾ ਫੁੱਲ ਜਿਹੜੇ ਨੇ ਨਾ ਮੁਰਝਾ ਜਾਂਦੇ ਨੇ, ਉਹਨਾਂ ਦੀ ਖੁਸ਼ਬੂ ਜਿਹੜੀ ਆ ਮੁੱਕ ਜਾਂਦੀ ਹੈ। ਤੁਸੀਂ ਬਸ ਮੇਰੇ ਵਾਸਤੇ ਹਮੇਸ਼ਾ ਦੁਆ ਕਰਿਆ ਕਰੋ, ਜਿਸ ਵੇਲੇ ਵੀ ਹੱਥ ਚੁੱਕਦੇ ਹੋ ਦੁਆ ਵਾਸਤੇ ਮੈਨੂੰ ਯਾਦ ਰੱਖਿਆ ਕਰੋ, ਠੀਕ ਹੈ ਜੀ? ਪ੍ਰੋਗਰਾਮ 'ਚ ਤੁਸੀਂ ਸ਼ਾਮਿਲ ਹੋ ਸਕਦੇ ਹੋ, 4471 ਇਜ਼ ਦੀ SMS ਨੰਬਰ, 4471 'ਤੇ ਪ੍ਰੋਗਰਾਮ 'ਚ ਤੁਹਾਡੇ ਮੈਸੇਜਿਸ ਲੈ ਰਹੇ ਹਾਂ, FM 101 ਲਾਹੌਰ ਦੇ ਪੇਜ 'ਤੇ ਕਮੈਂਟਸ ਤੁਹਾਡੇ ਲੈ ਰਹੇ ਹਾਂ, ਮੈਨੂੰ ਨਜ਼ਰ ਆ ਰਹੇ ਨੇ ਕੁਝ ਕਮੈਂਟਸ, ਉਹਨਾਂ ਨੂੰ ਵੀ ਪ੍ਰੋਗਰਾਮ ਦਾ ਹਿੱਸਾ ਬਣਾਵਾਂਗੇ। ਥੋੜ੍ਹਾ ਜਿਹਾ ਇੰਤਜ਼ਾਰ ਕਰੋ, ਥੋੜ੍ਹਾ ਜਿਹਾ ਹੋਰ ਇੰਤਜ਼ਾਰ ਕਰੋ, ਠੀਕ ਹੈ ਜੀ? ਇਨੋਸੈਂਟ ਪਰੀ ਅਤੇ ਗੁੜੀਆ, ਤੁਹਾਡੀ ਪਾਰਟੀਸੀਪੇਸ਼ਨ ਦਾ ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਣਾ ਸਾਹਿਬ, ਤੁਸੀਂ ਹਮੇਸ਼ਾ ਸਾਨੂੰ ਸੁਣਦੇ ਹੋ, ਮੁਹੱਬਤਾਂ ਚਾਹਤਾਂ, ਬਹੁਤ ਸਾਰੀਆਂ ਦੁਆਵਾਂ ਇਸ ਚੈਨਲ ਵਾਸਤੇ, ਸਾਡੀ ਪੂਰੀ ਟੀਮ ਵਾਸਤੇ ਅਤੇ ਮੇਰੇ ਵਾਸਤੇ। ਥੈਂਕ ਯੂ ਸੋ ਵੈਰੀ ਮੱਚ ਜੀ। ਤੁਸੀਂ ਕਿਹਾ ਕਿ ਕੋਈ ਇੰਟਰਸਟਿੰਗ, ਕੋਈ ਦਿਲਚਸਪ ਗੱਲ ਦੱਸੋ। 18 ਵਰੇ ਉਹ ਹੋਏ, 18 ਵਰੇ ਜਿਹੜੇ ਨੇ ਨਾ ਸਮ ਅਪ ਕਰਨੇ ਇੱਕ ਪ੍ਰੋਗਰਾਮ 'ਚ, ਬੜੇ ਮੁਸ਼ਕਿਲ ਨੇ, ਬੜੇ ਹੀ ਔਖੇ ਨੇ। ਲੇਕਿਨ ਮਜ਼ੇਦਾਰ ਗੱਲ ਹੈ ਵੀ ਕਿ ਇੱਕ ਵਾਰੀ ਐਸਾ ਜ਼ਰੂਰ ਹੋਇਆ ਕਿ ਮੇਰਾ ਮੋਰਨਿੰਗ ਸਲੋਟ ਸੀ, ਸੁਮੈਰਾ ਭੱਟ ਸਾਹਿਬਾ ਸਾਡੇ ਨਾਲ ਮੌਜੂਦ ਸਨ ਡਿਊਟੀ 'ਤੇ, ਹੁਣ ਵੀ ਉਹ ਉਹਨਾਂ ਨੇ ਰੀਜੁਆਇਨ ਕੀਤਾ ਹੋਇਆ, ਅਤੇ ਉਸ ਵੇਲੇ ਵੀ ਉਹਨਾਂ ਦੀ ਡਿਊਟੀ ਸੀ, ਕਾਫੀ ਵਰਿਆਂ ਪਹਿਲਾਂ ਦੀ ਗੱਲ ਹੈ, ਸ਼ਾਇਦ 2010-11 ਦੀ ਗੱਲ ਹੋਏ। ਹੋਇਆ ਕੁਝ ਐਸਾ ਕਿ ਇੱਕ ਬੱਚਾ ਸੀ, ਉਹਦੀ ਸੀ ਸਾਲਗਿਰਾ, ਉਹਦਾ ਸੀ ਜਨਮ ਦਿਹਾੜ, ਅਤੇ ਮੈਂ ਇੰਝ ਹੀ ਔਨੇਅਰ ਕਹਿਤਾ, ਮੈਂ ਕਿ ਲਓ ਜੀ ਅਸੀਂ ਸਾਲਗਿਰਾ ਵਿਸ਼ ਨਹੀਂ ਕਰਾਂਗੇ, ਵਿਸ਼ ਤਾਂ ਕਰਾਂਗੇ ਜਿਸ ਵੇਲੇ ਸਾਨੂੰ ਕੇਕ ਮਿਲੇਗਾ। ਅੱਛਾ, ਅਸੀਂ ਵਿਸ਼ ਫਿਰ ਬਾਅਦੋਂ ਫਿਰ ਕਰ ਵੀ ਦਿੱਤਾ, ਜਿਸ ਵੇਲੇ ਮੇਰਾ ਪ੍ਰੋਗਰਾਮ ਮੁੱਕਿਆ ਅਤੇ ਮੈਨੂੰ ਪਤਾ ਲੱਗਾ ਜੀ ਬਾਹਰ ਤੁਹਾਡੇ ਵਾਸਤੇ ਕੇਕ ਆਇਆ ਹੋਇਆ, ਮੈਂ ਕਿਹਾ ਹੈਂ? ਇਹ ਗੱਲ ਐਸੀ ਹੈ ਕਿ ਜਿਹੜੀ ਨਾ ਭੁੱਲਣ ਵਾਲੀ ਹੈ। ਗੱਲਾਂ ਤਾਂ ਬਹੁਤ ਸਾਰੀਆਂ ਨੇ, ਸਫ਼ਰ ਬੜਾ ਤਵੀਲ ਹੈ ਜੀ, ਲੇਕਿਨ ਸਭ ਤੋਂ ਚੰਗੀ ਅਤੇ ਸੋਹਣੀ ਗੱਲ ਹੈ ਵੇ ਕਿ ਤੁਸੀਂ ਸਾਰੇ ਹਮੇਸ਼ਾ ਹੀ ਸਾਡੇ ਨਾਲ ਰਹੇ ਹੋ, ਹਮੇਸ਼ਾ ਸਾਨੂੰ ਸੁਣਦੇ ਰਹੇ ਹੋ, ਬਰਦਾਸ਼ਤ ਕਰਦੇ ਰਹੇ ਹੋ, ਹੈ ਜੀ? ਤਵੱਕਾਤ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ, ਇਹਦੇ ਮੁਤਲਿਕ ਜਨਾਬ, ਇਹ ਸਫ਼ਰ ਦੇ ਮੁਤਲਿਕ ਜਿੰਨੀ ਗੱਲਬਾਤ ਨਾਲ ਨਾਲ ਅਸੀਂ ਜਾਰੀ ਰੱਖ ਸਕੇ ਤਾਂ ਜ਼ਰੂਰ ਕਰਾਂਗੇ। ਪ੍ਰੋਗਰਾਮ 'ਚ ਆਵਾਜ਼ ਸ਼ਾਮਿਲ ਕਰ ਰਹੇ ਹਾਂ ਅਬਰਾਰੁਲ ਹੱਕ ਦੀ, ਸੁਣ ਰਹੇ ਹੋ ਦੇਸੀ ਬੀਟਸ ਰੇਡੀਓ ਪਾਕਿਸਤਾਨ ਜੀ। ਤਵੱਕਾਤ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ, ਇਹਦੇ ਮੁਤਲਿਕ ਜਨਾਬ, ਇਹ ਸਫ਼ਰ ਦੇ ਮੁਤਲਿਕ ਜਿੰਨੀ ਗੱਲਬਾਤ ਨਾਲ ਨਾਲ ਅਸੀਂ ਜਾਰੀ ਰੱਖ ਸਕੇ ਤਾਂ ਜ਼ਰੂਰ ਕਰਾਂਗੇ। ਪ੍ਰੋਗਰਾਮ 'ਚ

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
2: ਜ਼ਫਰ
1: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ
3: आप सुन रहे हैं FM 101 रेडियो पाकिस्तान लाहौर।

ਜਨਾਬ ਜੀ ਨੂੰ ਕਹਿੰਦੇ ਹਾਂ ਵੈਲਕਮ ਤੇ ਖੁਸ਼ ਆਮਦੀਦ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ ਤੁਹਾਡੇ ਨਾਲ ਜ਼ੈਨਬ ਅਰਸ਼ਦ ਮੁਖਾਤਿਬ ਤੇ ਮੌਜੂਦ ਹੈ ਠੀਕ 3 ਵਜੇ ਤਾਈਂ ਦੇਸੀ ਬੀਟਸ ਪ੍ਰੋਗਰਾਮ ਦਾ ਨਾਂ ਹੈ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਫਾਤਮਾ ਬਾਜੀ ਤੁਸੀਂ ਸਾਨੂੰ ਸੁਣ ਰਹੇ ਹੋ ਬਹੁਤ ਮੁਹੱਬਤ ਨਾਲ ਬਹੁਤ ਚਾਹਤ ਨਾਲ ਮੇਰਾ ਹਾਲ ਪੁੱਛ ਰਹੇ ਹੋ ਜੀ ਅਲਹਮਦੁਲਿਲਾ ਮੈਂ ਠੀਕ ਠਾਕ ਬਿਹਤਰੀਨ ਪ੍ਰੋਗਰਾਮ ਦੇ ਹਵਾਲੇ ਨਾਲ ਪਸੰਦੀਦਗੀ ਦੇ ਇਜ਼ਹਾਰ ਦਾ ਬਹੁਤ ਸ਼ੁਕਰੀਆ ਫਿਰ ਮਨੋ ਮੱਲਾ ਹੋਰ ਦੇ ਪੇਜ 'ਤੇ ਵੀ ਤੁਸੀਂ ਆ ਰਹੇ ਹੋ ਸਾਂਝ ਪਾ ਰਹੇ ਹੋ ਸਾਥ ਦੇ ਰਹੇ ਹੋ ਸਾਥ ਨਿਭਾ ਰਹੇ ਹੋ 4471 'ਤੇ ਤੁਹਾਡੇ ਮੈਸੇਜਿਸ ਅਸੀਂ ਰਿਸੀਵ ਕਰ ਰਹੇ ਹਾਂ 101 ਲਿਖਿਆ ਜੇ ਸਪੇਸ ਦਿਆ ਜੇ ਨਾ ਸੁਨਿਆ ਲਿਖ ਕੇ ਅਤੇ ਆਪਣੇ ਮੈਸੇਜਿਸ ਨੂੰ ਘੱਲਿਆ ਜੇ 4471 'ਤੇ ਠੀਕ ਹੋ ਗਿਆ ਜੀ ਇਹ ਤਾਂ ਕੋਈ ਤਰੀਕਾਕਾਰ ਸਨ ਕਿ ਜਿਹੜੇ ਬੜੇ ਆਸਾਨ ਸਨ ਜਿਹਦੇ 'ਚ ਤੁਹਾਨੂੰ ਸਹੂਲਤ ਹੈ ਉਹ ਕੰਮ ਤੁਸੀਂ ਕਰ ਸਕਦੇ ਹੋ ਹਾਂ ਅਗਰ ਤੁਸੀਂ ਸਾਨੂੰ ਕਾਲ ਕਰਨਾ ਚਾਹੁੰਦੇ ਹੋ ਕਾਲ ਕਰਨਾ ਬੜਾ ਹੀ ਮੁਸ਼ਕਿਲ ਕੰਮ ਹੈ ਮੈਨੂੰ ਮਤਲਬ ਐਸਾ ਜ਼ਰੂਰ ਲੱਗਦਾ ਹੈ ਇਹ ਗੱਲ ਮੈਂ ਜ਼ਰੂਰ ਐਕਸਪੀਰੀਅੰਸ ਕੀਤੀ ਹੈ ਲੇਕਿਨ ਅਗਰ ਤੁਸੀਂ ਕਾਲ ਕਰਨ 'ਚ ਈਜ਼ੀ ਹੋ ਤਾਂ ਤੁਸੀਂ ਸਾਨੂੰ ਫੋਨ ਕਾਲ ਵੀ ਕਰ ਸਕਦੇ ਹੋ 0402 ਦੇ ਇਜ਼ਾਫੀ ਕੋਡ ਨਾਲ 111 0000 101 'ਤੇ ਨੈਸ਼ਨਲ ਰਿਲੈਕਸੇਸ਼ਨ ਡੇ ਜਿਹੜਾ ਉਹ ਵੀ ਮਨਾਇਆ ਜਾ ਰਿਹਾ ਜਿਸ ਵੇਲੇ ਅਸੀਂ ਗੱਲ ਕਰੀਏ ਬਹੁਤ ਸਾਰੀਆਂ ਜ਼ਿੰਮੇਦਾਰੀਆਂ ਦੀ ਜਿਸ ਵੇਲੇ ਅਸੀਂ ਗੱਲ ਕਰੀਏ ਜ਼ਿੰਦਗੀ ਦੇ ਰੌਲਿਆਂ ਦੀ ਅਤੇ ਯਕੀਨ ਮੰਨੋ ਇੰਨੇ ਸਾਰੇ ਰੌਲੇ ਜਿਹੜੇ ਨੇ ਅਸੀਂ ਆਪਣੇ ਤਾਈਂ ਵੀ ਪਾਏ ਹੋਏ ਨੇ ਅਸੀਂ ਰਿਲੈਕਸ ਨਹੀਂ ਕਰਦੇ ਅਸੀਂ ਸਕੂਨ ਨਹੀਂ ਕਰਦੇ ਅਸੀਂ ਆਪਣੀ ਜ਼ਾਤ ਵਾਸਤੇ ਵੇਲਾ ਨਹੀਂ ਕੱਢਦੇ ਸੋ ਅੱਜ ਅਗਰ ਐਸਾ ਦਿਨ ਮਨਾਇਆ ਜਾ ਰਿਹਾ ਤਾਂ ਜਨਾਬ ਥੋੜ੍ਹਾ ਜਿਹਾ ਰਿਲੈਕਸ ਜ਼ਰੂਰ ਕਰੋ ਆਪਣੇ ਜ਼ਿਹਨ ਨੂੰ ਪੁਰਸਕੂਨ ਰੱਖੋ ਜਿਸ ਵੇਲੇ ਅਸੀਂ ਮਾਇੰਡ ਨੂੰ ਫਰੈਸ਼ ਕਰਾਂਗੇ ਜਾਂ ਕੁਝ ਐਸੀਆਂ ਐਕਟੀਵਿਟੀਜ਼ ਦਾ ਹਿੱਸਾ ਬਣਾਂਗੇ ਤਾਂ ਯਕੀਨ ਮੰਨੋ ਬਹੁਤ ਸਾਰੇ ਅੱਛੇ ਖਿਆਲਾਤ ਆਉਣਗੇ ਬਹੁਤ ਸਾਰੀਆਂ ਪੋਜ਼ੀਟਿਵ ਚੀਜ਼ਾਂ ਅਸੀਂ ਸੋਚਾਂਗੇ ਇਸ ਗੱਲ ਨੂੰ ਮੈਂ ਆਪ ਜ਼ਰੂਰ ਐਕਸਪੀਰੀਅੰਸ ਕੀਤਾ ਹੈ ਕਿ ਜਿਸ ਵੇਲੇ ਤੁਸੀਂ ਚਹਿਲਕਦਮੀ ਕਰਦੇ ਹੋ ਜਿਸ ਵੇਲੇ ਤੁਸੀਂ ਵਾਕ ਕਰਦੇ ਹੋ ਤੁਸੀਂ ਪਿਓਰਲੀ ਸਿਰਫ ਔਰ ਸਿਰਫ ਆਪਣੀ ਜ਼ਾਤ ਨਾਲ ਟਾਈਮ ਜਿਹੜਾ ਉਹ ਲੰਘਾ ਰਹੇ ਹੁੰਦੇ ਹੋ ਕਿ ਇੰਨੇ ਸਾਰੇ ਪ੍ਰੋਡਕਟਿਵ ਆਈਡੀਆਜ਼ ਇੰਨੀਆਂ ਸਾਰੀਆਂ ਚੀਜ਼ਾਂ ਦੇ ਪ੍ਰੋਬਲਮਸ ਦੇ ਸਲਿਊਸ਼ਨਸ ਯਾਨੀ ਜਿਹੜੇ ਵੀ ਕੁਝ ਮਸਲੇ ਮਸਾਇਲ ਹੋ ਰਹੇ ਹੁੰਦੇ ਨੇ ਤੁਸੀਂ ਉਹਨਾਂ ਦੇ ਹੱਲ ਵੀ ਕੱਢ ਲੈਂਦੇ ਹੋ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਪੋਜ਼ਿਟਿਵ ਵੀ ਸੋਚਦੇ ਹੋ ਜਿਸ ਜਿਸ ਤਰ੍ਹਾਂ ਤੁਹਾਡੇ ਕਦਮ ਚੱਲ ਰਹੇ ਹੁੰਦੇ ਨੇ ਜਿਸ ਜਿਸ ਤਰ੍ਹਾਂ ਤੁਸੀਂ ਟੁਰਦੇ ਹੋ ਉਸੇ ਤਰ੍ਹਾਂ ਹੀ ਕੁਝ ਅੱਛੇ ਖਿਆਲਾਤ ਜਿਹੜੇ ਨੇ ਉਹ ਤੁਹਾਡੇ ਜ਼ਿਹਨ 'ਚ ਆਉਂਦੇ ਨੇ ਮਨਫੀ ਖਿਆਲਾਤ ਜਿਹੜੇ ਨੇ ਉਹਨਾਂ ਤੋਂ ਤੁਸੀਂ ਦੂਰ ਹੁੰਦੇ ਹੋ ਸੋ ਅੱਜ ਰਿਲੈਕਸੇਸ਼ਨ ਡੇ ਹੈ ਜੀ ਤਮਾਮ ਖਵਾਤੀਨ ਨੂੰ ਖਾਸ ਤੌਰ 'ਤੇ ਮੈਂ ਇਹ ਗੱਲ ਜ਼ਰੂਰ ਕਹਾਂਗੀ ਤੁਸੀਂ ਹਮੇਸ਼ਾ ਹੀ ਬਹੁਤ ਜ਼ਿਆਦਾ ਐਫਰਟਸ ਕਰਦੀਆਂ ਹੋ ਆਪਣੇ ਘਰ ਨੂੰ ਮੈਨੇਜ ਕਰਦੀਆਂ ਹੋ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਦੀਆਂ ਹੋ ਇਹਦੇ ਨਾਲ ਆਪਣੇ ਫੈਮਿਲੀ ਮੈਂਬਰਸ ਘਰ ਦੇ ਜਿਹੜੇ ਜੀ ਹੁੰਦੇ ਨੇ ਸਭ ਦੀ ਦੇਖਭਾਲ ਸਭ ਦੀ ਹਿਫਾਜ਼ਤ ਸਭ ਦੇ ਖਾਣ ਪੀਣ ਦਾ ਹਰ ਚੀਜ਼ ਦਾ ਤੁਸੀਂ ਖਿਆਲ ਕਰਦੇ ਹੋ ਅਤੇ ਆਪਣਾ ਵੀ ਖਿਆਲ ਰੱਖਿਆ ਕਰੋ ਠੀਕ ਹੈ ਜੀ ਐਕਸਪੈਕਟੇਸ਼ਨਸ ਦੇ ਹਵਾਲੇ ਨਾਲ ਗੱਲਬਾਤ ਕਰੇ ਹਾਂ ਉਮੀਦ ਲਾਉਂਦੇ ਹੋ ਅਤੇ ਅਗਰ ਐਸਾ ਕਰਦੇ ਹੋ ਤਾਂ ਕੈਸਾ ਮਹਿਸੂਸ ਕਰਦੇ ਹੋ ਬਾਅਦੋਂ ਇਸ ਹਵਾਲੇ ਨਾਲ ਗੱਲਬਾਤ ਕਰਾਂਗੇ ਸਾਰੇ ਮੈਸੇਜਿਸ ਵੀ ਤੁਹਾਡੇ ਆ ਰਹੇ ਨੇ ਕੁਝ ਕਮੈਂਟਸ ਜਿਹੜੇ ਨੇ ਉਹ ਵੀ ਮੈਨੂੰ ਨਜ਼ਰ ਆ ਰਹੇ ਨੇ ਉਹਨਾਂ ਨੂੰ ਪੜ੍ਹ ਚੱਲੀਏ ਠੀਕ ਹੈ ਜੀ ਰੀਡ ਆਊਟ

ਦੇਖਦੇ ਹਾਂ ਸਭ ਤੋਂ ਪਹਿਲਾਂ ਸਾਡੇ ਨਾਲ ਕੌਣ ਮੌਜੂਦ ਨੇ ਪੇਜ ਤੇ। ਅੱਛਾ ਜੀ, ਠੀਕ ਹੋ ਗਿਆ ਜੀ, ਬਿਲਕੁਲ ਠੀਕ ਹੈ। ਮੈਂ ਕਮੈਂਟਸ ਜਿਹੜੇ ਆ ਉਹ ਪੜ੍ਹਦੀ ਹਾਂ। ਮਾਇਮਾ ਵੀ, ਤੁਸੀਂ ਵੀ ਸਾਨੂੰ ਸੁਣਦੇ ਹੋ, ਮਾਇਮਾ ਬਹੁਤ ਸ਼ੁਕਰੀਆ ਜੀ, ਬਹੁਤ ਮੁਹੱਬਤ ਚਾਹਤ ਨਾਲ। ਉਮੀਦ ਕਰਾਂਗੀ ਕਿ ਪੰਜਾਬੀ ਜ਼ੁਬਾਨ ਦੀ ਤੁਹਾਨੂੰ ਸਮਝ ਆ ਰਹੀ ਹੋਏਗੀ। ਆ ਰਹੀ ਹੈ ਪੰਜਾਬੀ ਜ਼ੁਬਾਨ ਦੀ ਸਮਝ? ਠੀਕ ਹੋ ਗਿਆ ਜੀ, ਚਲੋ ਜੀ, ਇਹ ਤਾਂ ਬਿਲਕੁਲ ਚੰਗੀ ਗੱਲ ਹੈ ਜੀ। ਮੈਂ ਕਿਹਾ ਜੇ ਪੰਜਾਬੀ ਦੀ ਸਮਝ ਨਹੀਂ ਆਏਗੀ ਤਾਂ ਫਿਰ ਸਾਡੀ ਵੀ ਸਮਝ ਨਹੀਂ ਆਏਗੀ। ਇਸ ਲਈ ਮੈਂ ਕਿਹਾ ਪੁੱਛ ਲਾਂ ਇਸ਼ਾਰੇ 'ਚ। ਹਾਂਜੀ, ਹਮਦੁੱਲਾ ਮਲਾਖੇਲ ਸਾਡੇ ਨਾਲ ਮੌਜੂਦ ਨੇ, ਥੈਂਕ ਯੂ ਸੋ ਮਚ ਹਮਦੁੱਲਾ ਮਲਾਖੇਲ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਮੈਂ ਹੂੰ ਹਮਦੁੱਲਾ ਮਲਾਖੇਲ ਫਰੋਮ ਕੋਇਟਾ, ਵੈਲਕਮ ਟੂ ਦ ਸ਼ੋ ਹਮਦੁੱਲਾ। ਇਹ ਜਿਹੜੀ ਤੁਸੀਂ ਉਰਦੂ ਲਿਖੀ ਹੈ ਨਾ, ਇਹ ਯਕੀਨ ਮੰਨੋ ਅਗਰ ਤੁਹਾਡਾ ਅੰਗਰੇਜ਼ੀ ਦਾ ਮੈਸੇਜ ਮੈਨੂੰ ਯਾਦ ਨਾ ਹੁੰਦਾ ਤਾਂ ਮੈਨੂੰ ਉਰਦੂ ਦੀ ਸਮਝ ਨਹੀਂ ਸੀ ਆਉਣੀ। ਲੇਕਿਨ ਤੁਸੀਂ ਅੱਛੀ ਕੋਸ਼ਿਸ਼ ਕੀਤੀ ਹੈ, ਤੁਸੀਂ ਟਾਈਪ ਕਰਦੇ ਰਹੋ, ਤੁਹਾਡੀ ਉਰਦੂ ਜਿਹੜੀ ਹੈ ਬਿਹਤਰੀਨ ਹੋ ਜਾਏਗੀ। ਲੇਕਿਨ ਸਾਨੂੰ ਉਸ ਦਿਨ ਦਾ ਇੰਤਜ਼ਾਰ ਹੈਗਾ ਜਿਸ ਵੇਲੇ ਹਮਦੁੱਲਾ ਸਾਨੂੰ ਕਾਲ ਕਰਨਗੇ ਅਤੇ ਸਾਡੇ ਨਾਲ ਕਾਲ 'ਤੇ ਪੰਜਾਬੀ 'ਚ ਗੱਲਬਾਤ ਕਰਨਗੇ। ਠੀਕ ਹੈ, ਆਪਣਾ ਹਰ ਕੰਮ ਜਿਹੜਾ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ, ਨਫਾਸਤ ਨਾਲ ਕਰਨਾ ਚਾਹੀਦਾ ਹੈ। ਕਿਉਂ ਜੇ ਤੁਹਾਡਾ ਹਰ ਕੰਮ ਸਿਰਫ ਤੁਹਾਡੇ ਮੁਸਤਕਬਿਲ ਦਾ ਹੀ ਨਹੀਂ ਬਲਕਿ ਤੁਹਾਡੀ ਸ਼ਖਸੀਅਤ ਵੀ ਬਣਾਉਂਦਾ ਹੈ, ਕਿਆ ਬਾਤ ਹੈ। ਮਤਲਬ ਤੁਸੀਂ ਅਗਰ ਆਪਣਾ ਫਿਊਚਰ ਸੈੱਟ ਕਰਨਾ ਚਾਹੁੰਦੇ ਹੋ, ਆਪਣੀ ਸ਼ਖਸੀਅਤ 'ਚ ਨਿਖਾਰ ਚਾਹੁੰਦੇ ਹੋ, ਤਾਂ ਇਹ ਕੁਆਲਿਟੀਜ਼ ਜਿਹੜੀਆਂ ਨੇ ਨਾ, ਇਹਨਾਂ ਨੂੰ ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰੋ। ਹਮਦੁੱਲਾ, ਬਹੁਤ ਹੀ ਸੋਹਣਾ ਮੈਸੇਜ, ਸੋਹਣਾ ਕਮੈਂਟ। ਮਨਾਜ਼ਿਰ ਮਹਿਮੂਦ ਸਾਨੂੰ ਸੁਣਦੇ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਮਨਾਜ਼ਿਰ, ਅਕਸਰ ਤੁਸੀਂ ਮੇਰੇ ਨਾਂ 'ਚ ਤਿੰਨ ਜਿਹੜੇ ਆ ਨਾਂ ਉਹ ਮਿਕਸ ਕਰ ਦਿੰਦੇ ਹੋ। ਥੈਂਕ ਯੂ ਸੋ ਮਚ ਜੀ। ਜ਼ੈਨਾ ਮੈਮ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਹਾਓ ਆਰ ਯੂ? ਵੈਲਕਮ ਕਹਿ ਰਹੇ ਹੋ ਸਾਨੂੰ ਪ੍ਰੋਗਰਾਮ 'ਚ। ਰੱਬ ਤਾਲਾ ਤੁਹਾਨੂੰ ਵੀ ਆਬਾਦ ਰੱਖੇ, ਖੁਸ਼ ਰੱਖੇ, ਸਲਾਮਤ ਰੱਖੇ। ਕਤਰ ਤੋਂ ਸ਼ਾਮਿਲ ਹੋਣ ਦਾ, ਕਮੈਂਟ ਕਰਨ ਦਾ ਸ਼ੁਕਰੀਆ। ਅੱਛਾ ਜੀ, ਫਿਰੋਜ਼ ਆਲਮ ਸਾਨੂੰ ਸੁਣਦੇ ਨੇ। ਫਿਰੋਜ਼ ਆਲਮ ਜਾਨ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਸਾਊਦੀ ਅਰੇਬੀਆ ਤੋਂ, ਮਦੀਨਾ ਮੁਨੱਵਰਾ ਤੋਂ ਸ਼ਾਮਿਲ ਹੋ ਰਹੇ ਹੋ। ਹਮੇਸ਼ਾ ਹੀ ਦੁਆਵਾਂ ਦੀ ਦਰਖਾਸਤ ਹੈ ਜੀ, ਸਾਡੇ ਵਾਸਤੇ ਜ਼ਰੂਰ ਦੁਆ ਕਰਿਆ ਕਰੋ। ਨਾਲ ਤੁਸੀਂ ਕਹਿ ਰਹੇ ਹੋ ਕਿ ਮੈਂ ਅਤੇ ਮੇਰੇ ਪੰਜ ਹੋਰ ਦੋਸਤ ਜਿਹੜੇ ਨੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਨੇ, ਅਸੀਂ ਡਿਊਟੀ 'ਤੇ ਹਾਂ, ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ। ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ। ਫਿਰੋਜ਼ ਆਲਮ, ਬਾਕੀਆਂ ਦੇ ਨਾਂ ਜਿਹੜੇ ਆ ਉਹ ਵੀ ਜ਼ਰੂਰ ਮੈਨਸ਼ਨ ਕਰੋ। ਅੱਛਾ, ਨਾਲ ਤੁਸੀਂ ਕਹਿ ਰਹੇ ਹੋ ਕਿ ਮੈਂ ਤੁਹਾਨੂੰ 14 ਵਰਿਆਂ ਤੋਂ ਸੁਣ ਰਿਹਾ ਵਾਂ, ਕਿਆ ਬਾਤ ਹੈ, ਜ਼ਬਰਦਸਤ ਜੀ। ਅਕਬਰ ਖਾਨ ਆ ਗਏ ਜੀ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਕਰਾਚੀ ਤੋਂ ਸਾਨੂੰ ਕਹਿ ਰਹੇ ਹੋ ਜੀ ਆਇਆਂ ਨੂੰ ਮੇਰਾ ਹਾਲ ਪੁੱਛ ਰਹੇ ਹੋ, ਮੈਂ ਠੀਕ ਠਾਕ ਅਲਹਮਦੁਲਿਲਾ। ਤਮਾਮ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਮੁਹੰਮਦ ਇਜਾਜ਼ ਅਲੀ ਆ ਗਏ ਸ਼ਰਕਪੁਰ ਸ਼ਰੀਫ ਤੋਂ, ਅਸਲਾਮ ਅਲੈਕੁਮ। ਖੁਸ਼ ਆਮਦੀਦ ਜੀ ਆਇਆਂ ਨੂੰ। ਸ਼ਮਸੀ ਰੇਡੀਓ ਲਿਸਨਰਸ ਕਲੱਬ ਲਾਹੌਰ ਦੀ ਜਾਨਬ ਤੋਂ ਥੈਂਕ ਯੂ ਸੋ ਮਚ ਜੀ। ਸਭ ਦਾ ਭਲਾ, ਸਭ ਦੀ ਖੈਰ ਹੋਵੇ, ਰੱਬ ਤਾਲਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ ਅਤੇ ਵਨ ਅਮਨ ਦੇ ਨਾਲ ਰੱਖੇ, ਇਨਸ਼ਾਅੱਲਾ ਆਮੀਨ। ਆ ਗਈ ਹਾਂ ਆਪ, ਛਾ ਗਈ ਹਾਂ ਆਪ। ਲੋ ਜੀ ਆ ਗਈ, ਬਹੁਤ ਅੱਛੀ ਆਰ ਜੇ ਜ਼ੈਨਬ ਅਰਸ਼ਦ। ਅੱਛਾ ਜੀ, ਠੀਕ ਹੋ ਗਿਆ। ਆਪਣੇ ਤਮਾਮ ਦੋਸਤਾਂ ਨੂੰ ਸਲਾਮ ਤੁਸੀਂ ਦੇ ਰਹੇ ਹੋ, ਠੀਕ ਹੋ ਗਿਆ ਜੀ। ਤੁਸੀਂ ਕਹਿ ਰਹੇ ਹੋ ਕਿ ਚੰਗਾ ਵੇਲਾ ਹਮੇਸ਼ਾ ਉਹਨਾਂ ਦਾ ਹੁੰਦਾ ਹੈ ਜਿਹੜੇ ਕਦੀ ਦੂਸਰੇ ਦਾ ਬੁਰਾ ਨਹੀਂ ਸੋਚਦੇ, ਕਿਆ ਬਾਤ ਹੈ। ਲੇਕਿਨ ਅਗਰ ਤੁਸੀਂ ਹਮੇਸ਼ਾ ਚੰਗਾ ਕਰ ਰਹੇ ਹੋ, ਹਮੇਸ਼ਾ ਅੱਛਾ ਕਰ ਰਹੇ ਹੋ, ਅਤੇ ਤੁਹਾਡੇ ਨਾਲ ਵੈਸਾ ਨਹੀਂ ਹੋ ਰਿਹਾ, ਅਤੇ ਤੁਸੀਂ ਇਸ ਗੱਲ ਨੂੰ ਵੀ ਜ਼ਰੂਰ ਸੋਚੋ, ਹੋ ਸਕਦਾ ਹੈ ਉਹ ਕੋਈ ਵੇਲੇ ਦੀ ਅਜ਼ਮਾਇਸ਼ ਹੋਏ। ਠੀਕ ਹੈ ਜੀ, ਡਿਸਅਪੁਆਇੰਟ ਨਹੀਂ ਹੋਣਾ ਚਾਹੀਦਾ, ਮਾਯੂਸ ਨਹੀਂ ਹੋਣਾ ਚਾਹੀਦਾ। 4471 ਇਜ਼ ਈ SMS ਨੰਬਰ। ਤੁਹਾਡੇ ਮੈਸੇਜਿਸ ਵੀ ਅਸੀਂ ਲੈ ਰਹੇ ਹਾਂ, ਤੁਸੀਂ ਕਮੈਂਟਸ ਵੀ ਕਰ ਰਹੇ ਹੋ, FM 101 ਲਾਹੌਰ ਦੇ ਪੇਜ 'ਤੇ ਵੀ ਆ ਰਹੇ ਹੋ, ਸ਼ਾਮਿਲ ਹੋ ਰਹੇ ਹੋ, ਗੱਲਬਾਤ ਕਰ ਰਹੇ ਹੋ। ਤਵੱਕੂਆਤ ਦੇ ਹਵਾਲੇ ਨਾਲ ਅਗਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਜ਼ਰੂਰ ਕਹਿ ਸਕਦੇ ਹੋ ਜੀ। ਜ਼ਰਾਏ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ, ਲੇਕਿਨ ਕਾਲ ਵਾਸਤੇ ਤੁਹਾਨੂੰ ਇੰਤਜ਼ਾਰ ਕਰਨਾ ਹੋਏਗਾ। ਇੰਤਜ਼ਾਰ ਬਹੁਤਾ ਲੰਬਾ ਨਹੀਂ ਹੈ, 2 ਤੋਂ ਬਾਅਦ ਲਾਈਵ ਕਾਲਸ ਹੋਣਗੀਆਂ, ਬਰਾਹ ਰਾਸ ਹੋਏਗੀ ਤੁਹਾਡੇ ਸਭ ਦੀ ਪਾਰਟੀਸਿਪੇਸ਼ਨ। ਸਟੇ ਟਿਊਨ ਟੂ 101 FM ਰੇਡੀਓ ਪਾਕਿਸਤਾਨ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
2: ਤੇ ਜ਼ਫਰ
1: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ FM 101
3: आप सुन रहे हैं FM 101 रेडियो पाकिस्तान लाहौर।

ਜੀ ਜਨਾਬ ਜੀ ਇਹਨੂੰ ਕਹਿੰਦੇ ਹਾਂ ਵੈਲਕਮ ਅਤੇ ਖੁਸ਼ ਆਮਦੀਦ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ ਤੁਹਾਡੇ ਨਾਲ ਮੁਖਾਤਿਬ ਤੇ ਮੌਜੂਦ ਹੈ ਤੁਹਾਡੀ ਆਪਣੀ ਆਰਜ਼ੇ ਅਤੇ ਮੇਜ਼ਬਾਨ ਜ਼ੈਨਬ ਅਰਸ਼ਦ। ਕਦੀ ਕਦੀ ਚੀਜ਼ਾਂ ਸਿਖਾਉਂਦੇ ਹੋਏ ਨਾ ਫਿਰ ਤੁਹਾਨੂੰ ਇਸ ਤਰ੍ਹਾਂ ਦੇ ਐਕਸਪੈਰੀਮੈਂਟਸ ਕਰਨੇ ਹੁੰਦੇ ਨੇ ਕਿ ਸਭ ਕੁਝ ਦੱਸਣ ਲੱਗਿਆਂ ਤੁਸੀਂ ਕੁਝ ਐਕਸਪੀਰੀਅੰਸ ਕਰਦੇ ਹੋ, ਐਕਸਪੈਰੀਮੈਂਟ ਕਰਦੇ ਹੋ, ਫਿਰ ਉਸ ਤੋਂ ਬਾਅਦ ਤੁਸੀਂ ਭੁੱਲ ਜਾਂਦੇ ਹੋ ਕਿ ਤੁਸੀਂ ਕੀ ਕੀਤਾ ਹੈ। ਅੱਛਾ ਜੀ, ਖੈਰ ਬਹੁਤ ਸਾਰੇ ਸਵਾਲਾਤ ਮੇਰੇ ਕੋਲ ਨੇ ਜੀ। ਥੈਂਕ ਯੂ ਸੋ ਮਚ ਪ੍ਰਵੀਨ ਸਾਹਿਬਾ, ਮੁਹੱਬਤਾਂ ਚਾਹਤਾਂ ਤਾਂ ਨਹੀਂ, ਮੈਂ ਨਾਰਾਜ਼ ਨਹੀਂ ਹੁੰਦੀ। ਅਗਰ ਤੁਸੀਂ 18 ਵਰ੍ਹਿਆਂ ਤੋਂ ਮੈਨੂੰ ਜਾਣਦੇ ਹੋ, 18 ਵਰ੍ਹਿਆਂ ਤੋਂ ਤਾਂ ਨਹੀਂ ਜਾਣਦੇ, ਕੋਈ 8-10 ਵਰ੍ਹੇ ਤਾਂ ਹੋ ਗਏ ਹੋਣੇ, ਅਤੇ ਤੁਹਾਨੂੰ ਇਹ ਵੀ ਅੰਦਾਜ਼ਾ ਹੋਣਾ ਚਾਹੀਦਾ ਕਿ ਮੇਰੀ ਐਸੀ ਨੇਚਰ ਹੀ ਨਹੀਂ ਹੈ, ਮੇਰੀ ਐਸੀ ਆਦਤ ਹੀ ਨਹੀਂ ਹੈ, ਮੇਰਾ ਐਸਾ ਮਿਜ਼ਾਜ ਹੀ ਨਹੀਂ ਹੈ ਕਿ ਮੈਂ ਨਾਰਾਜ਼ ਹੋਵਾਂ। ਹਾਂ, ਗਿਲਾ ਸ਼ਿਕਵਾ ਜਿਹੜਾ ਉਹ ਵੀ ਜ਼ਰੂਰੀ ਹੁੰਦਾ ਹੈ। ਗਿਲਾ ਸ਼ਿਕਵਾ ਵੀ ਉਹਨਾਂ ਨਾਲ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਨਾਲ ਤੁਹਾਨੂੰ ਇੱਕ ਮਾਣ ਹੋਏ, ਜਿਨ੍ਹਾਂ 'ਤੇ ਤੁਸੀਂ ਕਹੋ ਕਿ ਚਲੋ ਕੋਈ ਗੱਲ ਨਹੀਂ, ਅਗਰ ਇਹ ਗੱਲ ਦਿਲ 'ਚ ਹੈ ਤਾਂ ਇਹਨੂੰ ਕਹਿ ਲੈਣ ਨਾਲ ਕੀ ਹੀ ਹੋ ਜਾਏਗਾ। ਹਾਂਜੀ, ਅੱਛਾ ਕੁਝ ਸਵਾਲਾਤ ਮੈਥੋਂ ਕੀਤੇ ਗਏ ਨੇ। ਇੱਕ ਤਾਂ ਮੈਥੋਂ ਪੁੱਛਿਆ ਗਿਆ ਕਿ ਤੁਹਾਡਾ ਫੇਵਰੇਟ ਕਲਰ ਕਿਹੜਾ, ਤੁਹਾਡਾ ਫੇਵਰੇਟ ਰੰਗ ਕਿਹੜਾ। ਰੰਗ ਜਿਹੜਾ ਨਾ ਫੇਵਰੇਟ ਬਹੁਤ ਸਾਰੇ ਹੁੰਦੇ ਨੇ ਰੰਗ, ਲੇਕਿਨ ਫੇਵਰੇਟ ਉਹ ਵੀ ਬਣ ਜਾਂਦਾ ਕਿ ਜਿਹੜਾ ਤੁਹਾਨੂੰ ਸੂਟ ਕਰਦਾ ਹੈ। ਵੇਲਾ ਲੰਘਣ ਦੇ ਨਾਲ ਨਾਲ ਤੁਹਾਨੂੰ ਆਪਣੇ ਕੰਪਲੈਕਸ਼ਨ, ਆਪਣੀ ਸ਼ਖਸੀਅਤ ਦੇ ਹਵਾਲੇ ਨਾਲ ਕਾਫੀ ਸਾਰੀ ਜਾਣਕਾਰੀ ਹੋ ਜਾਂਦੀ ਹੈ। ਤੁਹਾਨੂੰ ਪਤਾ ਲੱਗਦਾ ਹੈ ਕਿ ਵਾਲ ਜਿਹੜੇ ਨੇ ਨਾ, ਹੇਅਰ ਸਟਾਈਲ ਅਗਰ ਮੈਂ ਇੱਦਾਂ ਦਾ ਬਣਾਵਾਂਗੀ ਤਾਂ ਫਿਰ ਮੈਂ ਜ਼ਬਰਦਸਤ ਲੱਗਾਂਗੀ, ਅਗਰ ਮੈਂ ਲਾਈਟ ਮੇਕਅਪ ਕਰਾਂਗੀ ਤਾਂ ਫਿਰ ਠੀਕ ਲੱਗੇਗਾ, ਅਗਰ ਮੈਂ ਹੈਵੀ ਮੇਕਅਪ ਕਰਾਂਗੀ ਤਾਂ ਫਿਰ ਠੀਕ ਨਹੀਂ ਲੱਗੇਗਾ। ਇਸੇ ਤਰ੍ਹਾਂ ਹੀ ਰੰਗ ਇਹ ਵਾਲਾ ਸੂਟ ਕਰੇਗਾ, ਇਹ ਵਾਲਾ ਨਹੀਂ ਕਰੇਗਾ। ਕੁਝ ਕਲਰਸ ਮੇਰੇ ਫੇਵਰੇਟ ਅਗਰ ਹੋਣ ਵੀ, ਲੇਕਿਨ ਅਗਰ ਉਹ ਮੈਨੂੰ ਸੂਟ ਹੀ ਨਾ ਕਰਨ ਤਾਂ ਫਿਰ ਆਹਿਸਤਾ ਆਹਿਸਤਾ ਮੇਰੀ ਪਸੰਦ ਜਿਹੜੀ ਹੈ ਬਦਲ ਜਾਏਗੀ। ਕਹਾਂਗੀ ਨਹੀਂ ਜੀ, ਇਹਦੇ 'ਚ ਰੰਗ ਠੀਕ ਨਹੀਂ ਲੱਗਦਾ, ਇਹਦੇ 'ਚ ਮੂਡ ਠੀਕ ਨਹੀਂ ਲੱਗਦਾ। ਕਲਰ ਜਿਹੜੇ ਨੇ ਉਹਨਾਂ ਦਾ ਇੰਤਖਾਬ ਬਿਲਕੁਲ ਤੁਹਾਡੀ ਸ਼ਖਸੀਅਤ ਦੇ ਮੁਤਾਬਿਕ ਤੁਹਾਨੂੰ ਕਰਨਾ ਚਾਹੀਦਾ ਹੈ। ਮੈਨੂੰ ਗ੍ਰੀਨ ਕਲਰ ਬਹੁਤ ਪਸੰਦ ਹੈ, ਮੈਨੂੰ ਕਾਲਾ ਰੰਗ ਬਹੁਤ ਪਸੰਦ ਹੈ, ਬਲੈਕ ਕਲਰ, ਮੈਨੂੰ ਰੋਇਲ ਬਲੂ ਬਹੁਤ ਪਸੰਦ ਹੈ, ਗ੍ਰੇ ਸ਼ੇਡ ਬੜਾ ਪਸੰਦ ਹੈ, ਵਾਈਟ ਕਲਰ ਬਹੁਤ ਪਸੰਦ ਹੈ। ਮੈਡਮ ਜੇ ਤੁਸੀਂ ਦੱਸਣ ਲੱਗ ਗਏ ਤਾਂ ਪਿੱਛੇ ਰਹਿ ਕੇ ਜਾਣਾ, ਲੇਕਿਨ ਮੋਸਟ ਫੇਵਰੇਟ ਜਿਹੜਾ ਹੈ ਨਾ, ਸਭ ਤੋਂ ਪਹਿਲਾਂ ਆਉਂਦਾ ਹੈ ਬਲੈਕ ਕਲਰ, ਉਸ ਤੋਂ ਬਾਅਦ ਆਉਂਦਾ ਹੈ ਬਲੂ ਕਲਰ। ਠੀਕ ਹੈ ਜੀ, ਬਾਕੀ ਜਿਹੜੇ ਨੇ ਸੈਕਿੰਡ, ਥਰਡ, ਫੋਰਥ, ਫਿਫਥ 'ਤੇ ਤੁਸੀਂ ਕਰ ਲਓ। ਖੈਰ, ਉਸ ਤੋਂ ਬਾਅਦ ਪੁੱਛਿਆ ਗਿਆ ਹੈ ਕਿ ਸੈੱਲ ਫੋਨ ਦਾ ਕਲਰ ਜਿਹੜਾ ਉਹ ਕਿਹੜਾ ਫੇਵਰੇਟ ਹੈ। ਇਹ ਜਿਹੜਾ ਫੋਨ ਮੇਰੇ ਕੋਲ ਹੈ ਨਾ, ਮੈਂ ਤਾਂ ਇਹਦਾ ਹੀ ਕਹਾਂਗੀ ਜਨਾਬ, ਬਲੂ ਕਲਰ। ਠੀਕ ਹੈ, ਅਤੇ ਇਹਦੇ ਨਾਲ ਹੋਰ ਕੀ ਸਵਾਲ ਕੀਤਾ ਗਿਆ, ਇਹ ਕੀਤਾ ਗਿਆ ਹੈ ਜਿਹੜਾ ਕਿ ਔਖਾ ਸਵਾਲ ਹੈ, ਜਿਹਦਾ ਜਵਾਬ ਅਸੀਂ ਨਿਊਜ਼ ਤੋਂ ਬਾਅਦ ਦੇਵਾਂਗੇ। ਮੈਂ ਕਿਹਾ ਛੋਟੇ ਛੋਟੇ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਪਹਿਲੇ ਦੇ ਦਈਏ। ਅੱਛਾ, ਡਿਸ਼ ਫੇਵਰੇਟ ਕਿਹੜੀ ਹੈ? ਆਏ ਹਾਏ ਹਾਏ, ਹੈ ਹੋ ਗਿਆ ਨਾ ਔਖਾ ਸਵਾਲ, ਨਿਊਜ਼ ਤੋਂ ਬਾਅਦ ਦੱਸਦੇ ਹਾਂ। ਠੀਕ ਹੈ ਜੀ, ਸਾਡੇ ਨਾਲ ਨਾਲ ਰਹੋ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
2: ਤੇ ਜ਼ਫਰ
1: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ FM 101
3: आप सुन रहे हैं FM 101 रेडियो पाकिस्तान लाहौर।

0: ਜੀ ਲਿਸਨਰਸ ਜੀ ਆਇਆਂ ਨੂੰ ਕਹਿੰਦੇ ਹਾਂ ਖੁਸ਼ ਆਮਦੀਦ ਅਤੇ ਵੈਲਕਮ। ਤੁਸੀਂ ਸੁਣ ਰਹੇ ਹੋ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓ ਤੋਂ ਦੇਸੀ ਬੀਟਸ ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਨਾਲ। ਹੁਣ ਤੋਂ ਲੈ ਕੇ ਠੀਕ 3 ਵਜੇ ਤਾਈਂ ਤੁਹਾਡਾ ਸਾਡਾ ਸਾਥ ਰਹਿਣ ਵਾਲਾ ਹੈ। ਕੁਛ ਕਮੈਂਟਸ ਮੈਨੂੰ ਨਜ਼ਰ ਆ ਰਹੇ ਨੇ, ਬਹੁਤ ਸ਼ੁਕਰੀਆ ਮੁਹੰਮਦ ਏਜਾਜ਼ ਅਲੀ, ਸ਼ਰਕਪੁਰ ਸ਼ਰੀਫ ਤੋਂ ਤੁਸੀਂ ਸਾਡੇ ਨਾਲ ਮੌਜੂਦ ਹੋ, ਫਿਰੋਜ਼ ਆਲਮ ਜਾਨ ਸਾਨੂੰ ਸੁਣਦੇ ਨੇ। ਕਹਿ ਰਹੇ ਹੋ ਕਿ FM ਸੁਣਦੇ ਹੋਏ 14 ਵਰੇ ਹੋ ਗਏ ਨੇ, ਸ਼ਾਹਿਦ ਨਦੀਮ ਵੀ ਸੁਣ ਰਹੇ ਨੇ, ਸ਼ਫਕਤ ਸੁਣ ਰਹੇ ਨੇ, ਅਲੀ ਸੁਣ ਰਹੇ ਨੇ, ਇਮਰਾਨ ਸੁਣ ਰਹੇ ਨੇ, ਅਕਬਰ ਅਤੇ ਉਸਮਾਨ ਸਾਰੇ ਸਾਊਦੀ ਅਰੇਬੀਆ ਤੋਂ ਸਾਨੂੰ ਸੁਣਦੇ ਨੇ। ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਸਾਰਿਆਂ ਦੇ ਸੁਣਨ ਦਾ, ਨਾਲ ਨਾਲ ਸਾਡੇ ਅਤੇ ਨਾਲ ਨਾਲ ਤੁਹਾਡੇ ਫਰੋਮ ਸਾਊਦੀ ਅਰੇਬੀਆ। ਓਕੇ ਜੀ, ਨਿਊਜ਼ ਬ੍ਰੇਕ ਜਾਂ ਸੌਂਗ ਪਲੇ ਕਰਨ ਦੇ ਦੌਰਾਨ ਤੁਸੀਂ ਕਾਲ ਚੁੱਕ ਲਿਆ ਕਰੋ, ਪਲੀਜ਼ ਅਟੈਂਡ ਕਰ ਲਿਆ ਕਰੋ, ਇਸ ਲਈ ਕਿ ਬਾਅਦੋਂ ਤੁਸੀਂ ਨਾ ਸ਼ਾਮਿਲ ਕਰ ਦਿਓ। ਬੜੀ ਮੁਸ਼ਕਿਲ ਨਾਲ ਕਾਲ ਮਿਲਦੀ ਹੈ, ਇਸ ਇਸ਼ੂ ਨੂੰ ਜ਼ਰੂਰ ਸੋਲਵ ਕਰੋ। ਅੱਛਾ ਜੀ, ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ। ਔਫੀਅਰ ਕਾਲਸ ਵੈਸੇ ਅਸੀਂ ਪਿੱਕ ਕਰ ਸਕਦੇ ਹਾਂ, ਲੇਕਿਨ ਬਹੁਤ ਅਰਸੇ ਤੋਂ ਔਫੀਅਰ ਕਾਲਸ ਦਾ ਸੈਗਮੈਂਟ ਮੇਰੇ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਹੋ ਰਿਹਾ, ਲੇਕਿਨ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇਸ ਮਸਲੇ ਦਾ ਕੋਈ ਹੱਲ ਕੱਢੀਏ। ਠੀਕ ਹੈ ਜੀ, ਲਾਈਵ ਕਾਲਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਸਵਾਲਾਂ ਜਿਹੜੇ ਮੈਥੋਂ ਕੀਤੇ ਗਏ ਸਨ। ਫੇਵਰੇਟ ਡਿਸ਼ ਸਭ ਕੁਝ ਮੈਂ ਖਾ ਲੈਂਦੀ ਹਾਂ, ਅਲਹਮਦੁਲਿਲਾ ਕਰਕੇ ਖਾ ਲੈਂਦੀ ਹਾਂ, ਹਰ ਸ਼ੈ ਖਾ ਲੈਂਦੀ ਹਾਂ, ਲੇਕਿਨ ਬਿਰਿਆਨੀ ਪਸੰਦ ਹੈ, ਹਲੀਮ ਪਸੰਦ ਹੈ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਪਸੰਦ ਨੇ। ਸਬਜ਼ੀਆਂ ਦੀ ਗੱਲ ਕਰੀਏ ਤਾਂ ਭਿੰਡੀ ਬਹੁਤ ਪਸੰਦ ਹੈ। ਅੱਛਾ, ਨਾਲ ਇਹ ਵੀ ਸਵਾਲ ਕੀਤਾ ਗਿਆ ਕਿ ਜਿਸ ਸਵਾਲ ਦਾ ਜਵਾਬ ਸ਼ਾਇਦ ਦੇਣਾ ਨਹੀਂ ਚਾਹੀਦਾ, ਤੁਹਾਡੀ ਜ਼ਿੰਦਗੀ 'ਚ ਬਹੁਤ ਸਾਰੇ ਲੋਕ ਜਿਹੜੇ ਨੇ ਅਹਿਮੀਅਤ ਦੇ ਹਾਮਿਲ ਹੁੰਦੇ ਨੇ, ਸਾਰੇ ਹੀ ਖਾਸ ਹੁੰਦੇ ਨੇ, ਸਾਰੇ ਹੀ ਅਹਿਮ ਹੁੰਦੇ ਨੇ, ਲੇਕਿਨ ਕੋਈ 1-2 ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨਾਲ ਤੁਹਾਡਾ ਤਾਲੁਕ ਬੜਾ ਮਜ਼ਬੂਤ ਹੁੰਦਾ ਹੈ, ਜਿਨ੍ਹਾਂ ਦੀ ਗੱਲ ਨੂੰ ਤੁਸੀਂ ਕਦੀ ਮੋੜ ਨਹੀਂ ਸਕਦੇ, ਕਦੀ ਇਨਕਾਰ ਨਹੀਂ ਕਰ ਸਕਦੇ। ਇਸੇ ਤਰ੍ਹਾਂ ਹੀ ਅਗਰ ਕੋਈ ਜਾਣਨ ਵਾਲਾ ਤੁਹਾਡੇ ਕੋਲੋਂ ਕੋਈ ਗੱਲ ਮਨਵਾਉਣਾ ਚਾਹ ਰਿਹਾ ਹੈ, ਘਰ ਵਾਲਾ ਕੋਈ ਗੱਲ ਮਨਵਾਉਣਾ ਚਾਹ ਰਿਹਾ ਹੈ, ਤਾਂ ਉਹ ਜ਼ਰੂਰ ਉਹਨੂੰ ਪਤਾ ਹੋਏਗਾ ਕਿ ਅਗਰ ਭਰਾ ਕਹੇਗਾ ਤਾਂ ਇਹ ਗੱਲ ਮੋੜੇਗੀ ਨਹੀਂ, ਜਾਂ ਅਗਰ ਫਲਾਂ ਕਹੇਗਾ, ਕੋਈ ਮਾਮਾ ਕਹੇਗਾ, ਕੋਈ ਚਾਚਾ ਕਹੇਗਾ ਜਿਹਦੇ ਨਾਲ ਬਹੁਤ ਐਫੀਲੀਏਸ਼ਨ ਹੋਏ, ਬੜਾ ਇੱਕ ਅਪਣਾਈਅਤ ਵਾਲਾ ਰਿਸ਼ਤਾ ਹੋਏ, ਤਾਲੁਕ ਸਭ ਨਾਲ ਹੁੰਦਾ ਹੈ, ਲੇਕਿਨ ਕੋਈ ਇੱਕ ਜ਼ਰੂਰ ਐਸਾ ਹੁੰਦਾ ਹੈ। ਅਤੇ ਸਾਥੋਂ ਇਹ ਮੁਸ਼ਕਿਲ ਸਵਾਲ ਪੁੱਛ ਲਿਆ ਹੈ ਅਮਾਰਾ ਬੇਗ ਨੇ। ਅਮਾਰਾ ਬੇਗ, ਇਹਦਾ ਤਾਂ ਜਵਾਬ ਜਿਹੜਾ ਨਾ ਥੋੜ੍ਹਾ ਸੋਚ ਕੇ ਦੇਣਾ ਪਏਗਾ, ਅਤੇ ਅਗਰ ਨਾ ਦਿੱਤਾ ਜਾਏ ਤਾਂ ਬਾਕੀ ਸਵਾਲਾਂ ਦੇ ਉਮੀਦ ਕਰਾਂਗੀ ਕਿ ਜਵਾਬ ਬਾਅਦ ਤੁਹਾਡੇ ਤੀਕਰ ਪਹੁੰਚ ਗਏ। ਜੀ ਅਸਲਾਮ ਅਲੈਕੁਮ, ਸਾਡੇ ਨਾਲ ਕੌਣ?
1: ਵਾਲੇਕੁਮ ਸਲਾਮ, ਤੁਹਾਡੇ ਨਾਲ ਅਲਹਮਦੁਲਿਲਾ ਮਲਾਖਿਰ ਪ੍ਰੋਮ ਕੋਈਤਾ।
0: ਅਲਹਮਦੁਲਿਲਾ, ਠੀਕ ਹੋ?
1: ਸ਼ੁਕਰ ਹੈ, ਤੁਸੀਂ ਠੀਕ ਹੋ ਜ਼ੈਨਬ?
0: ਅਸਾਂ ਠੀਕ ਹਾਂ, ਬਿਹਤਰੀਨ ਹਾਂ, ਵਾਲਾਂ। ਤੇ ਤੁਸੀਂ ਦੱਸੋ ਕੀ ਚੱਲ ਰਿਹਾ, ਪ੍ਰੋਗਰਾਮ ਸੁਣਦੇ ਸੀ?
1: ਬਸ ਘਰ ਹੁਣ ਆਰਾਮ ਹੈ ਬੇਟਾ, ਤੁਹਾਡੇ ਪ੍ਰੋਗਰਾਮ ਸੁਣਨੇ ਤੇ ਬੜਾ ਚੰਗਾ ਲੱਗ ਰਿਹਾ ਹੈ।
0: ਅਰੇ ਵਾਹ ਵਾਹ ਵਾਹ, ਹਮਦੁਲਿਲਾ, ਇੰਨੀ ਸਾਰੀ ਪੰਜਾਬੀ ਬੋਲ ਲਈ ਹੈ, ਤੇ ਹਮਦੁਲਿਲਾ ਉਮੀਦ ਲਾਂਦੇ ਹੋ ਕਿਸੇ ਨਾਲ, ਤਵਕਕੁਆਤ ਲਾਂਦੇ ਹੋ?
1: ਨਾ ਕਮਜ਼ੋਰ ਸਮਝ ਜਾਂਦੇ ਪਏ।
0: ਅੱਛਾ, ਤੇ ਮੇਰੀ ਗੱਲ ਸੁਣੋ, ਦੂਜਿਆਂ ਨੂੰ ਵੀ ਇਹੋ ਮਸ਼ਵਰਾ ਦਿਓਗੇ?
1: ਬਿਲਕੁਲ, ਦੂਸਰੇ ਕੇ ਵੀ ਇਹੀ ਮਸ਼ਵਰੇ, ਕੋਸ਼ਿਸ਼ ਕਰ ਦੇਣਾ ਚਾਹੀਏ, ਕਿਸੀ ਸੇ ਉਮੀਦ ਨਾ ਲਗਾਓ, ਖੁਦ ਆਪਣਾ ਕੋਸ਼ਿਸ਼ ਕਰੋ, ਦੂਸਰੇ ਕੋ ਉਮੀਦੇ ਪੇ ਨਹੀਂ ਬੈਠੋ, ਦੁਨੀਆ ਬਹੁਤ ਆਗੇ ਨਿਕਲ ਜਾਏਗੀ।
0: ਅਰੇ ਵਾਹ ਵਾਹ ਵਾਹ, ਠੀਕ ਹੋ ਗਿਆ, ਠੀਕ ਹੋ ਗਿਆ, ਥੈਂਕ ਯੂ ਅਲਹਮਦੁਲਿਲਾ।
1: ਆਖਿਰ ਇਤਨੀ ਗੱਲ ਕਾਤੀ ਆ, ਬੜਾ ਲੈਕਚਰ ਆਵਰ ਦੇ ਦਿਓ।
0: ਨਹੀਂ ਨਹੀਂ, ਬਹੁਤ ਹੈ ਜੀ, ਬਹੁਤ ਹੈ, ਥੈਂਕ ਯੂ।
1: ਲੋਗੋ ਕੋ ਬੋਲੋ ਕਿ ਮੇਰੇ ਮੈਸੇਜ ਪੇ ਅਮਲ ਕੀਆ ਕਰੇ, ਨਹੀਂ ਕੀਆ ਫਿਰ ਪਛਤਾਏਗਾ।
0: ਓਕੇ ਜੀ, ਥੈਂਕ ਯੂ ਸੋ ਮਚ,
1: ਠੀਕ ਹੈ, ਅੱਲਾ ਹਾਫਿਜ਼,
0: ਅੱਲਾ ਵੀ। ਅੱਛਾ, ਅਲਹਮਦੁਲਿਲਾ ਨੇ ਅੱਜ ਗੱਲ ਨਹੀਂ ਕੀਤੀ, ਅੱਜ ਨਸੀਹਤ ਕੀਤੀ ਹੈ, ਠੀਕ ਹੈ ਅਲਹਮਦੁਲਿਲਾ। ਤੁਸੀਂ ਜਿਹੜੀ ਇੰਨੀ ਜ਼ਬਰਦਸਤ ਪੰਜਾਬੀ ਬੋਲੀ ਹੈ ਨਾ ਕਾਲ ਦੇ ਆਗਾਜ਼ 'ਤੇ, ਅਤੇ ਅੱਗੋਂ ਇੱਕਦਮ ਤੁਸੀਂ ਉਰਦੂ 'ਤੇ ਆ ਗਏ, ਚਲੋ ਕੋਈ ਗੱਲ ਨਹੀਂ ਅਲਹਮਦੁਲਿਲਾ, ਕਦੀ ਅਸੀਂ ਇਹ ਵੀ ਉਮੀਦ ਲਾਵਾਂਗੇ ਤੁਹਾਡੇ ਕੋਲੋਂ ਕਿ ਸਾਰੀ ਕਾਲ ਪੰਜਾਬੀ ਦੀ ਹੋਏ। ਜੀ ਅਸਲਾਮ ਅਲੈਕੁਮ ਜੀ ਆਇਆਂ ਨੂੰ।
2: ਵਾਲੇਕੁਮ ਅਸਲਾਮ, ਬਖੈਰ
0: ਆਗਲੇ, ਬੜੀ ਮਿਹਰਬਾਨੀ, ਖਾਨ ਬਾਬਾ ਆ ਗਏ ਨੇ ਮੈਨੂੰ ਲੱਗਦਾ।
2: ਅੱਛਾ ਗੱਲ ਸੁਣੋ।
0: ਜੀ ਜੀ, ਸੁਣ ਰਹੀ।
2: ਤੁਸੀਂ ਤੇ ਸਾਰੇ ਕਲਰ ਬਤਾ ਦਿੱਤੇ,
0: ਸਾਰੇ ਦੱਸ ਦਿੱਤੇ, ਦੇਖਿਆ ਨਾ
2: ਜਿਹੜਾ ਕਲਰ ਤੁਹਾਡੇ ਨਾਲ ਸੂਟ ਕਰਦਾ ਨਾ।
0: ਜੀ ਜੀ,
2: ਉਹ ਹੈ ਚੀਤੀ ਕਲਰ, ਪਿੰਕ ਕਲਰ ਕੀ।
0: ਅੱਛਾ ਜੀ, ਠੀਕ ਹੋ ਗਿਆ,
2: ਜਿਸਨੇ ਆਪਕੋ ਦੇਖਾ ਨਾ ਉਹ ਮੈਨੇ ਤੋ ਦੇਖਾ ਹੈ।
0: ਅੱਛਾ ਜੀ, ਠੀਕ ਹੈ, ਜ਼ਰੂਰ। ਇਹ
2: ਬਾਤ ਇਹ ਹੈ, ਇਹ ਜੋ ਆਮ ਵਾਲੇ ਬੇਚਦੇ ਆ ਵਿਚਾਰੇ ਨਾ, ਆਪ ਰੇੜੀ ਤੇ ਖੜੇ ਹੋ ਕਰ ਉਹ ਕਹਤਾ ਹੈ 250 ਰੁਪਏ ਕਿਲੋ, ਤੂੰ ਉਹ ਸਟੈਂਡ ਕਰਤੀ ਹੈ 200 ਰੁਪਏ ਕਿਲੋ।
0: ਜੀ,
2: ਇਤਨੀ ਇਤਨੀ ਕੰਜੂਸੀ ਮਤ ਕੀਆ ਕਰੋ ਮੇਰੇ ਬੇਟਾ।
0: ਠੀਕ ਹੈ, ਸਮਝ ਗਈ, ਥੈਂਕ ਯੂ, ਅੱਲਾ। थैंक यू जी। खान बाबा साढ़े नाल मौजूद रहे हमेशा, तुसी मुख्तसर गल करते हो लेकिन गल जिहड़ी ने एक बारी तुहानू सोची पा दिंदी। अच्छा जी ठीक है। वैसे यकीन मनो खान बाबा जिहड़ी तुसा हुण गल कीती है ना, ये मैनू लगता है कि मैं सारे काम कर लेने लेकिन ये वाला काम मेथों नहीं हुंदा। मैं कभी भी टमाटर प्याज खरीदन लगियाँ, फ्रूट खरीदन लगियाँ, मैनू समझ नहीं आती कि किदां डील करीदा है। एक बार मैं बहुत एफिशिएंसी विखाई, मैं क्या बेबे जान घर नहीं है, चलो आलू मटर लैके तो पका लो। मैं बकायदा गली च आवाज़ आई सब्जी वाले दी, ते मैं क्या कि चलो जाके ना आलू मटर लेइए। फिर उस वेले शायद रेट बड़ा घट सी, तकरीबन कह लो कि मैं 150 या 100 या 150 उन्हें ज़्यादा देते ने। बड़े मैं बेबे जान दसिया कि अज मैं यह काम किया, उन्हें क्या किन्ने दे ले आलू, मैं क्या इन्ने दे, उन्हें क्या मटर किन्ने दे ले, मैं क्या इन्ने दे, उन्हें क्या यह भी इन्ने दे नहीं सी, यह भी इन्ने दे नहीं सी, मैं क्या लो जी हो गया काम जी। अस्सलाम वालेकुम
3: जी। वालेकुम सलाम। अस्सलाम वालेकुम।
0: वालेकुम अस्सलाम। सलीम टेलर
3: नहीं आप जी, आज पहचानो तो पता लगे,
0: आज पहचानो तो पता लगे। हाय अल्लाह वीरे।
3: हां जी
0: हां जी हां जी।
3: कादर गल कर रहा, कादर गल कर रहा।
0: ओहो हो कादर भाई, ਤੁਸੀਂ ਕਿੱਥੇ ਗਵਾਚੇ ਹੋ?
3: ਕਿਧਰੇ ਵੀ ਨਹੀਂ ਆਪ ਜੀ, ਇੱਥੇ ਬਸ ਕੰਮ ਦੇ ਜ਼ਰਾ ਮਸਰੂਫੀਅਤ।
0: ਅੱਛਾ ਲਾਹੌਰ ਹੋ?
3: ਹਾਂ ਜੀ ਲਾਹੌਰ।
0: ਅੱਛਾ ਜੀ ਚਲੋ ਰੱਬ ਤਾਲਾ ਖੈਰ।
3: ਪ੍ਰੋਗਰਾਮ ਤੇ ਮੈਂ ਸੁਣ ਰਿਹਾ, ਮੈਂ ਤਕਰੀਬਨ ਲਾਹੌਰ ਆਇਆ ਮਹੀਨਾ ਹੋ ਗਿਆ ਤੁਹਾਡਾ, ਦਿੱਲੀ ਵੀ ਜਿੰਨੀ ਭਜਾਈ ਜੇ ਬਹੁਤ ਜ਼ਿਆਦਾ ਦਿੱਲੀ ਭਜਾਈ ਮਾਸ਼ਾਅੱਲਾ, ਹੱਸ ਹੱਸ ਕੇ ਵੱਖੀਆਂ ਦਰਦ ਹੋ ਗਈਆਂ।
0: ਅੱਜ ਤੁਹਾਨੂੰ ਯਾਦ ਆ ਗਿਆ? ਸਹੀ ਬਾਈ ਬਿਲਕੁਲ, ਮੈਂ ਮੈਨੂੰ ਪਤਾ ਲੱਗ ਗਿਆ ਤੁਸੀਂ ਸ਼ੋਅ ਸੁਣਿਆ।
3: ਹਾਂ ਜੀ ਦੂਸਰਾ ਸ਼ੋਅ ਫਿਰ ਕਿਸੇ ਦੀ ਪਹਿਲਾਂ ਝੁੱਕੀ ਮੁੱਡੀ ਤਾਰੀਫ ਕਰ ਹੀ ਦਿੰਦਾ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ।
0: ਅੱਲਾ ਖੈਰ ਕਰੇ, ਠੀਕ ਹੋਇਆ ਕਾਦਰ ਭਾਈ? ਤੇ ਕੀ ਕਹੋਗੇ, ਉਮੀਦਾਂ ਉਮੀਦਾਂ ਲਾਈਆਂ ਨੇ ਕਿਸੇ ਨਾਲ ਕਦੇ ਪੂਰੀਆਂ ਹੋਈਆਂ?
3: ਤੁਹਾਡੇ ਟੌਪਿਕ ਦੇ ਹਵਾਲੇ ਨਾਲ ਗੱਲ ਕਰਾਂਗਾ। ਦੇਖੋ ਉਮੀਦ ਬੰਦਾ ਇਨਸਾਨ ਨੂੰ ਇੱਕ ਦੂਸਰੇ ਤੇ ਉਮੀਦ ਰੱਖਣੀ ਚਾਹੀਦੀ ਹੈ।
0: ਅੱਛਾ
3: ਇਹ ਕੋਈ ਜ਼ਰੂਰੀ ਨਹੀਂ ਹੈਗਾ ਉਮੀਦ ਤੋੜ ਦੇਣੀ ਚਾਹੀਦੀ, ਉਮੀਦ ਰੱਖੋ ਲੇਕਿਨ ਇੰਨੀ ਕੁ ਰੱਖੋ ਕਿ ਜਿੰਨੀ ਕੁ ਤੁਹਾਨੂੰ ਪਤਾ ਹੈ ਕਿ ਇਹਨੇ ਪੂਰੀ ਕਰ ਦੇਣੀ ਹੈ।
0: ਹਾਂ ਇਹ ਵੀ ਗੱਲ ਹੈ, ਹੁਣ ਚੰਨ ਤਾਰੇ ਤੋੜ ਕੇ ਲਿਆਉਣ ਦੀ ਤੇ ਗੱਲ ਨਾ ਕਰੋ ਹੈ ਨਾ।
3: ਇਹੋ ਜਿਹੀ ਉਮੀਦ ਨਾ ਕਰੋ ਕਿ ਜਿਹਨੇ ਜੋ ਪੂਰੀ ਨਾ ਕਰ ਸਕੇ।
0: ਇਹ ਵੀ ਸਹੀ ਹੈ, ਠੀਕ ਹੋ ਗਿਆ ਜੀ।
3: ਅਸੀਂ ਸੁਬਾ ਘਰੋਂ ਨਿਕਲਨੇ ਆ ਨਾ, ਸਾਡੇ ਘਰ ਦੇ ਵੀ ਸਾਡੇ ਤੋਂ ਉਮੀਦ ਲਾ ਕੇ ਬੈਠੇ, ਜੇ ਕਦੇ ਉਮੀਦ ਨਾ ਲਾਣ ਤੇ ਅਸੀਂ ਕਦੀ ਘਰ ਹੀ ਨਾ ਜਾਈਏ।
0: ਹਾਂ ਇਹ ਵੀ ਸਹੀ ਗੱਲ ਹੈ ਕਾਦਿਰ ਭਾਈ,
3: ਬਹੁਤ ਰੱਖੋ ਲੇਕਿਨ ਇੰਨੀ ਕੁ ਰੱਖੋ ਕਿ ਜਿੰਨੀ ਕੁ ਅਗਲੇ ਨੂੰ ਪਤਾ ਹੈ ਕਿ ਇਹਨੇ ਪੂਰੀ ਕਰ ਲੈਣੀ ਹੈ।
0: ਹਾਂ ਸਹੀ
3: ਜਿਸ ਤਰ੍ਹਾਂ ਪੰਜਾਬੀ ਜੀ ਕਹਿੰਦੇ ਕੋਈ ਕਾਰ ਤੋਂ ਵੱਧ ਕੇ ਨਹੀਂ ਕਰਨਾ ਚਾਹੀਦਾ ਕੋਈ ਕੰਮ ਹੀ।
0: ਠੀਕ ਹੈ ਠੀਕ ਹੈ ਚੰਗੀਆਂ ਗੱਲਾਂ ਕੀਤੀਆਂ ਨੇ। ਅੱਛਾ ਜੀ ਲਾਈਵ ਕਾਲ ਤੇ ਵੇਖਦੇ ਹਾਂ, ਲੇਕਿਨ ਮੇਰੇ ਖਿਆਲ ਚ ਸਾਨੂੰ ਨਾ ਇੱਕ ਗੀਤ ਪਲੇ ਕਰਨਾ ਚਾਹੀਦਾ, 3 ਕਾਲਸ ਮੈਂ ਆਲਰੇਡੀ ਲੈ ਚੁੱਕੀ ਹਾਂ। ਗੀਤ ਕਿਹੜਾ ਲਾਈਏ ਜੀ? ਗੀਤ ਬੜਾ ਹੀ ਸੋਹਣਾ ਹੈ, ਹੈ ਤਾਂ ਪੁਰਾਣਾ ਲੇਕਿਨ ਹੈ ਅੱਛਾ।

0: ਜੀ ਜਨਾਬ ਜੀ ਆਇਆਂ ਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀਦ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓ ਤੋਂ ਤੁਹਾਡੇ ਨਾਲ ਮੁਖਾਤਿਬ ਅਤੇ ਮੌਜੂਦ ਹੈ ਜ਼ੈਨਬ ਅਰਸ਼ਦ। ਦੇਸੀ ਬੀਟਸ ਪ੍ਰੋਗਰਾਮ ਦਾ ਨਾਂ ਹੈ ਜੀ, ਲਾਈਵ ਕਾਲ ਦਾ ਸਿਲਸਿਲਾ ਜਾਰੀ ਹੈ ਜੀ 042 ਦੇ ਇਜ਼ਾਫੀ ਕੋਡ ਨਾਲ 111 000 101 'ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਪ੍ਰੋਗਰਾਮ 'ਚ ਲਾਈਵ ਆ ਸਕਦੇ ਹੋ, ਬਰਾਹ ਰਾਸ ਤੁਹਾਡੇ ਸਭ ਦੀ ਪਾਰਟੀਸੀਪੇਸ਼ਨ ਹੋਏਗੀ। ਇਨੋਸੈਂਟ ਪਰੀ ਅਤੇ ਗੁੜੀਆ, ਤੁਹਾਡੀ ਪਾਰਟੀਸੀਪੇਸ਼ਨ ਦਾ, ਵਿਸ਼ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਇਹਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਜ਼ੈਨਬ ਆਪੀ ਜਵਾਬ ਜ਼ਰੂਰ ਦੇ ਕੇ ਜਾਇਆ ਕਰੋ। ਹਾਏ ਕਿਆ ਬਾਤ ਹੈ, ਸਵਾਲ ਕਰਨਾ ਤੁਹਾਡਾ ਹੱਕ ਹੈ, ਸਵਾਲ ਪੁੱਛਣਾ ਤੁਹਾਡਾ ਹੱਕ ਹੈ, ਜਵਾਬ ਦੇਣਾ ਅਗਰ ਸਾਨੂੰ ਮੁਨਾਸਿਬ ਲੱਗੇ ਤਾਂ ਅਸੀਂ ਦੇ ਦਈਏ, ਨਾ ਲੱਗੇ ਤਾਂ ਨਾ ਦਈਏ, ਹੈ ਜੀ। ਲੇਕਿਨ ਅਗਰ ਇਸ ਸਵਾਲ ਦਾ ਜਵਾਬ ਤੁਸੀਂ ਪੁੱਛੋਗੇ ਨਾ ਕਿ ਕੌਣ ਬਹੁਤ ਖਾਸ ਹੈ, ਤਾਂ ਮੈਂ ਜ਼ਰੂਰ ਕਹਾਂਗੀ ਕਿ ਫੈਮਿਲੀ ਮੈਂਬਰਸ ਦੀ ਅਗਰ ਗੱਲ ਕਰੀਏ ਤਾਂ ਸ਼ਾਇਦ ਜਨਾਬ ਪੇਰੈਂਟਸ ਦੀ ਤਾਂ ਗੱਲ ਮੰਨਣੀ ਹੀ ਹੁੰਦੀ ਹੈ, ਬਿਲਕੁਲ ਮੰਨਣੀ ਹੁੰਦੀ ਹੈ, ਮੰਨਣੀ ਚਾਹੀਦੀ ਵੀ ਹੈ। ਲੇਕਿਨ ਕਾਮਰਾਨ ਭਾਈ ਐਸੇ ਨੇ ਕਿ ਜਿਨ੍ਹਾਂ ਕੋਲੋਂ ਪੁੱਛ ਕੇ ਹਰ ਗੱਲ ਨੂੰ ਸ਼ੇਅਰ ਕਰਕੇ ਉਸ ਤੋਂ ਬਾਅਦ ਹੀ ਮੈਂ ਕੋਈ ਫੈਸਲਾ ਕੋਈ ਕੰਮ ਕਰਦੀ ਹਾਂ। ਠੀਕ ਹੋ ਗਿਆ ਜੀ, ਅਸਲਾਮ ਅਲੈਕੁਮ।
1: ਅਸਲਾਮ ਬੇਟਾ, ਕੀ ਹਾਲ ਠੀਕ ਠਾਕ ਜੀ ਬੇਟਾ?
0: ਜੀ ਅਲਹਮਦੁਲਿਲਾ, ਨਾ ਦੱਸਿਆ ਜੇ
1: ਜੀ ਬੇਟਾ, ਪ੍ਰੋਗਰਾਮ ਬਹੁਤ ਅੱਛਾ ਜਾ ਰਿਹਾ ਬੇਟੀ, ਮੈਂ ਪਹਿਲੀ ਦਫਾ ਕਾਲ ਕੀ ਆਪਕੋ।
0: ਅੱਛਾ ਜੀ, ਨਾ ਆਪਣਾ ਦੱਸੋ।
1: ਮੈਂ ਸਰ ਮੁਸ਼ਤਾਕ ਅਹਿਮਦ ਬੋਲ ਰਿਹਾ ਹਾਂ ਲਾਹੌਰ ਸੇ।
0: ਸਰ ਮੁਸ਼ਤਾਕ ਅਹਿਮਦ ਟੀਚਿੰਗ ਦੇ ਸ਼ੋਬੇ ਨਾਲ ਵਾਬਸਤਾ ਰਹੇ ਹੋ?
1: ਨਹੀਂ ਬੇਟਾ, ਮੈਂ ਰਕਸ਼ਾ ਚਲਾਤਾ ਰਹਾ ਹਾਂ ਬੇਟਾ।
0: ਅੱਛਾ ਅੱਛਾ ਜੀ, ਚਲੋ ਜੀ, ਹੁਣ ਪ੍ਰੋਗਰਾਮ
1: ਮਾਸ਼ਾਅੱਲਾ ਲੋਕਾਂ ਦੀ ਬੇਟਾ ਖਿਦਮਤ ਕਰੀ ਦੀ, ਕੋਈ ਗਰੀਬ ਆਦਮੀ ਬੈਠ ਜੇ ਕਿਰਾਇਆ ਵੀ ਨਹੀਂ ਲੈਂਦਾ।
0: ਅਰੇ ਵਾਹ ਵਾਹ ਵਾਹ, ਇਹ ਤੇ ਬਹੁਤ ਚੰਗੀ ਗੱਲ ਹੈ।
1: ਔਰ ਬੇਟੀ ਮਾਸ਼ਾਅੱਲਾ ਮੇਰੀ ਕੁਰਬਾਨ ਲੈਣ ਮੁਲਾਜ਼ਮ ਹੈ ਪੁਲਿਸ।
0: ਅੱਛਾ ਜੀ, ਠੀਕ ਹੋ ਗਿਆ, ਮਾਸ਼ਾਅੱਲਾ ਜੀ, ਬਹੁਤ ਅੱਛੀ ਗੱਲ ਹੈ ਜੀ, ਉਹ ਵੀ ਸਰਵ ਕਰ ਰਹੀਆਂ ਨੇ, ਖਿਦਮਤ ਕਰ ਰਹੀਆਂ ਨੇ, ਰੱਬ ਤਾਲਾ ਉਹਨਾਂ ਨੂੰ ਵੀ ਲੰਬੀ ਜ਼ਿੰਦਗੀ ਦੇਵੇ। ਬਹੁਤ ਸ਼ੁਕਰੀਆ ਜੀ, ਜੀ ਆਇਆਂ ਨੂੰ ਆਪਣੇ ਪ੍ਰੋਗਰਾਮ ਚ ਕਹਿੰਦੇ ਆ ਤੇ ਕਾਲ ਨੂੰ ਕਰਦੇ ਰਹਿਣਾ।
1: ਬਹੁਤ ਅੱਛੀ ਪ੍ਰੋਗਰਾਮ ਆਪਕਾ, ਬਹੁਤ ਅੱਛਾ ਹੋਤਾ ਹੈ ਜੀ ਬੇਟੀ, ਮੈਂ ਤਾਂ ਪਹਿਲੀ ਦਫਾ ਕਾਲ ਕੀ ਹੈ, ਸੁਣਦਾ ਰਹਿਤਾ ਹੂੰ ਆਪਕੋ।
0: ਥੈਂਕ ਯੂ ਜੀ, ਬੜੀ ਮਿਹਰਬਾਨੀ, ਜਿਉਂਦੇ ਵਾਸਤੇ
1: ਅੱਲਾਹ ਆਪਕੋ ਜ਼ਿੰਦਗੀ ਤੰਦਰੁਸਤੀ ਦੇ ਮੇਰੀ ਬੇਟੀ ਨੂੰ,
0: ਦੁਆਵਾਂ ਚ ਯਾਦ ਰੱਖਿਆ ਜੀ, ਠੀਕ ਹੈ?
1: ਆਮੀਨ ਆਮੀਨ ਬੇਟੀ, ਅੱਲਾਹ।
0: ਓਕੇ ਜੀ, ਅੱਲਾਹ ਹਾਫਿਜ਼। ਮੁਸ਼ਤਾਕ ਅਹਿਮਦ ਸਾਡੇ ਨਾਲ ਮੌਜੂਦ ਰਹੇ, ਬਹੁਤ ਉਸੀ ਮਿਹਨਤ ਕੀਤੀ ਆ, ਉਸ ਤੋਂ ਬਾਅਦ ਆਪਣੀ ਬੱਚੀ ਨੂੰ ਪੜ੍ਹਾਇਆ ਹੈ ਪੁਲਿਸ 'ਚ, ਉਹ ਜਨਾਬ ਹੈ ਨੇ ਵਰਕ ਕੰਮ ਕਰ ਰਹੀਆਂ ਨੇ, ਸਰਵ ਕਰ ਰਹੀਆਂ ਨੇ, ਰੱਬ ਤਾਲਾ ਉਹਨਾਂ ਦੀ ਲੰਬੀ ਹਯਾਤੀ ਕਰੇ ਅਤੇ ਕਾਮਯਾਬੀਆਂ ਦੇਵੇ ਜੀ। ਅਸਲਾਮ ਅਲੈਕੁਮ, ਕੌਣ ਸਾਡੇ ਨਾਲ?
2: ਵਾਲੇਕੁਮ ਸਲਾਮ ਬਾਜੀ, ਕੀ ਹਾਲ ਹੈ, ਠੀਕ ਹੋ?
0: ਮੈਂ ਠੀਕ ਠਾਕ, ਤੁਸੀਂ ਠੀਕ ਜੇ?
2: ਹਾਂ ਜੀ, ਬਸ਼ੀਰਾ ਮੈਨੂੰ ਕੋਲਾ ਚੰਨੀ ਅਮਰ ਸਿੱਧੂ।
0: ਅੱਛਾ ਜੀ, ਚਲੋ ਜੀ, ਚੰਗੀ ਗੱਲ ਹੈ, ਅਸੀਂ ਪਛਾਣ ਗਏ ਹਾਂ, ਤੇ ਉਮੀਦਾਂ ਲਾਣੀਆਂ ਚਾਹੀਦੀਆਂ ਨੇ ਕਿ ਨਹੀਂ?
2: ਮੈਂ ਤਾਂ ਭੈਣਾ ਹੁਣ ਟੋਨ ਕਿਦਾ ਕਾਲ ਚੱਲਾਂਗਾ ਫਿਰ ਤੋਂ ਕਾਲ ਮਿਲੇ ਲੱਗ ਗਈ।
0: ਅੱਛਾ ਚਲੋ ਜੀ, ਤੁਹਾਡੀ ਵੀ ਹੁਣ ਕਾਲ ਚੱਲਣ ਡਈ ਆ, ਸਾਰਿਆਂ ਨੂੰ ਸਲਾਮ ਕਹੋ, ਠੀਕ ਹੈ?
2: ਨਾਲੋਂ ਮੈਂ ਕਿਹਾ
0: ਬੜੀ ਮਿਹਰਬਾਨੀ, ਦੁਆਵਾਂ ਚ ਯਾਦ ਰੱਖਿਆ ਕਰੋ, ਠੀਕ ਹੈ ਜੀ?
2: ਸਾਰੇ ਸੁਣਨ ਵਾਲਿਆਂ ਨੂੰ ਮੇਰੀ ਤਰਫੋਂ ਦੁਆ ਸਲਾਮ, ਤੁਹਾਨੂੰ ਵੀ।
0: ਓਕੇ ਜੀ, ਵਾਲੇਕੁਮ ਅਸਲਾਮ, ਅੱਲਾ ਹਾਫਿਜ਼। ਕਿਆ ਬਾਤ ਹੈ, ਮਾਸੂਮੀਅਤ ਦੀ ਇੰਤਹਾ, ਕਿਆ ਬਾਤ ਹੈ, ਬਹੁਤ ਅੱਛਾ ਅੰਦਾਜ਼ ਹੈ ਜੀ। ਅਸਲਾਮ ਅਲੈਕੁਮ
3: ਜੀ। ਵਾਲੇਕੁਮ ਸਲਾਮ ਆਪੀ ਜੀ, ਕੀ ਹਾਲ ਹੈ, ਠੀਕ ਠਾਕ ਜੇ?
0: ਠੀਕ ਠਾਕ ਅਲਹਮਦੁਲਿਲਾ, ਤੁਸੀਂ ਠੀਕ ਜੇ?
3: ਦੁਆਵਾਂ ਤੁਹਾਡੀਆਂ ਮਾਸ਼ਾਅੱਲਾ, ਬੜਾ ਚੰਗਾ ਪ੍ਰੋਗਰਾਮ ਹੁੰਦਾ ਤੇ ਯਕੀਨ ਕਰ ਲੋ ਆਪੀ ਤੁਹਾਡਾ ਇੰਤਜ਼ਾਰ ਹੁੰਦਾ।
0: ਅੱਛਾ ਜੀ,
3: ਤੇ ਮਾਸ਼ਾਅੱਲਾ ਬੜਾ ਚੰਗਾ, ਤੇ ਉਸਤਾਦ ਜੀ ਦਾ ਵੀ ਆ ਜਾਵੇ, ਤੇਰੀ ਆਸ ਤੇ ਚੁੱਕਿਆ ਕਦਮ ਪਹਿਲਾਂ, ਤੇਰੇ ਨਾਂ ਨੂੰ ਸਦਮਾ ਚਾਹ ਰਹੀਆਂ ਨੇ, ਤੇਰੀ ਮੁਸ਼ਕਿਲ ਖੁਸ਼ਾਈ ਤੇ ਨਾਜ਼ ਕਰਕੇ ਬੜਾ ਬਗੈਰ ਉਡਾਰੀਆਂ ਮਾਰੀਆਂ ਨੇ ਜੀ।
0: ਦੇਖੋ
3: ਜੀ, ਬੜਾ ਪਿਆਰ ਕਰਦੇ ਅੱਲਾਹ ਤਾਲਾ ਨੇ ਜੀ, ਜ਼ਿੰਦਗੀ ਤੰਦਰੁਸਤੀ ਰੱਖੇ ਜੀ, ਮਾਸ਼ਾਅੱਲਾ ਜਿੰਨੇ ਵੀ ਮਾਸ਼ਾਅੱਲਾ ਸਾਰੇ ਚੰਗੇ ਨੇ ਜੀ, ਅੱਲਾਹ ਸੋਹਣਾ ਸਭ ਦੀ ਜ਼ਿੰਦਗੀ
0: ਸਭ ਦੀ ਹਯਾਤੀ ਕਰੇ, ਬਹੁਤ ਸ਼ੁਕਰੀਆ।
3: ਮਾਸ਼ਾਅੱਲਾ ਮੇਰਾ ਭਰਾ ਕਾਦਰ ਆਇਆ ਸੀ, ਬੜੀਆਂ ਚੰਗੀਆਂ ਗੱਲਾਂ ਕੀਤੀਆਂ, ਮੇਰੇ ਜੇਨ ਚ ਵੀ ਇਹੀ ਗੱਲਾਂ ਸਨ ਜੀ, ਲੇਕਿਨ ਉਮੀਦ ਰੱਖਣੀ ਪੈਂਦੀ ਹੈ ਜੀ, ਕਾਰੋਬਾਰ ਵੀ ਅਸੀਂ ਕਰਨੇ ਨਾ, ਇਸ ਸਿਲਸਿਲੇ ਚ ਵੀ ਸਾਨੂੰ ਉਮੀਦ ਹੁੰਦੀ ਸੀ ਕਾਰੋਬਾਰ ਕਰਾਂਗੇ, ਅੱਲਾ ਸੋਹਣਾ ਪੈਸੇ ਦੇਗਾ, ਉਮੀਦਾਂ ਤੇ ਦੁਨੀਆ ਕਾਇਮ ਹੈ ਜੀ।
0: ਬਿਲਕੁਲ ਠੀਕ ਹੋ ਗਿਆ, ਸਹੀ ਹੈ, ਸਹੀ ਹੈ,
3: ਬੜੀ ਮਿਹਰਬਾਨੀ, ਅੱਲਾ ਤਾਲਾ ਖੁਸ਼ ਰੱਖੇ, ਤੁਹਾਨੂੰ ਬਹੁਤਾ ਬਹੁਤਾ ਸਲਾਮ, ਸਾਡੀ ਫੈਮਿਲੀ ਨੂੰ ਵੀ ਬਹੁਤਾ ਬਹੁਤਾ ਸਲਾਮ, ਤੇ ਸਭ ਨੂੰ, ਤੇ ਮੇਰਾ ਬੜਾ ਪਿਆਰਾ ਆਰਜੀ ਹੈਗਾ ਜੀ ਵਸੀਮ ਅਹਿਮਦ, ਉਹਨਾਂ ਨੂੰ ਵੀ ਬਹੁਤ ਬਹੁਤ ਸਲਾਮ।
0: ਪਹੁੰਚ ਗਿਆ, ਪਹੁੰਚ ਗਿਆ, ਵਾਲੇਕੁਮ ਅਸਲਾਮ, ਅੱਲਾ ਹਾਫਿਜ਼। جی السلام علیکم.
4: جی بسم اللہ آپ جانا. وعلیکم السلام. عبدالحمید فوکا بات ہوں.
0: جی عبدالحمید بھائی جی آئے نو کہنے ہاں پروگرام سن دے پائے سی.
4: ہاں ماجی شروع تو سن دے ہیں پروگرام تاڈا نہیں سننا تے سننا کیڑا ہے ایک وسیم دا پروگرام تے کہ تاڈا تے دل لا کے سنیندا سی.
0: بہت شکریہ بڑی مہربانی.
4: باقی او کسے والے میسج بھی نہیں پہنچدا کسے والے کال بھی ہو جاندی.
0: ہاں اے بھی گل ہے میسج بھی تاڈا آندا ہوندا ہے کسے ویلے. جی جی جی
4: ابا جی کسے والے نہیں پہنچدا پھر بڑا دکھ ہوندا پیا سی پروگرام نہیں سنیا.
0: ہائے ہائے
4: لگدا کہ
0: اچھا اچھا چلو جی
4: دیکھو باجی جڑا نا ٹاپک تو ہی بڑا ہر بندہ امید تے جیندا وا کیونکہ کوئی نہ کوئی بندہ خواہش چ رکھدا بھی اللہ سونے میرا کام جی سانو امید ہے نا بھی اللہ سونا سانو سارے جن بھی کل روی ہے جن بھی آ سکے ون ون سارے مدینے بلا لو
0: اللہ سونا
4: باقی اپنے اپنے تو باجی امیدا بھی ہندی جی دل توڑ دے پھر کہی گا نا
0: امین تھینک یو سو مچ عبدالحمید بھائی اپنا خیال رکھیا جی اللہ حافظ. عبدالحمید بھائی سارے نال موجود رہے فاروق آباد تو تسی سانو فون کر دے ہو میسج بھی کر دے ہو بڑی مہربانی جی جوندے واسطے رہو آباد رہو اچھیا امیداں چنگیاں امیداں جڑیاں وابستہ کرنیاں چاہیدیاں نے لیکن کدی کدی توقعات دے مطابق سب کچھ نہیں ہوندا. کی خیال ہے تہاڈا؟

0: ਸੀ, ਕਹਿ ਰਹੇ ਨੇ ਕਿ ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲਈ ਸੀ ਸ਼ੂਗਰ ਦੀ, ਹੁਣ ਮੇਰੀ ਸ਼ੂਗਰ ਕੰਟਰੋਲ ਹੈ। ਇਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਵੀ ਮਹਿਸੂਸ ਹੁੰਦੀ ਸੀ, ਥਕਾਵਟ ਰਹਿੰਦੀ ਸੀ, ਇਹਨਾਂ ਦਵਾਈ ਇੱਕ ਮਹੀਨਾ ਖਾਧੀ ਹੈ ਔਰ ਇਹ ਕਹਿ ਰਹੇ ਨੇ ਕਿ ਮੇਰੀ ਸ਼ੂਗਰ ਕੰਟਰੋਲ ਹੈ, ਅਤੇ ਡਾਕਟਰ ਸਾਹਿਬ ਤੁਸੀਂ ਨਾ ਮੈਨੂੰ ਮਜ਼ੀਦ ਦਵਾਈ ਅਰਸਾਲ ਕਰ ਦਿਓ।
1: ਜੀ ਬਿਲਕੁਲ, ਸ਼ੂਗਰ ਦਾ ਵੀ ਹੋਮਿਓਪੈਥਿਕ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ, ਅਤੇ ਇਹੀ ਵਜ੍ਹਾ ਕਿ ਤੁਸੀਂ ਹੋਮਿਓਪੈਥਿਕ ਦਵਾਈਆਂ ਖਾਧੀਆਂ ਨੇ ਅਤੇ ਤੁਹਾਡੀ ਸ਼ੂਗਰ ਕੰਟਰੋਲ ਹੋ ਗਈ ਹੈ, ਅਤੇ ਇਹੀ ਵਜ੍ਹਾ ਕਿ ਤੁਸੀਂ ਦਵਾਈ ਖਾਧੀ ਹੈ ਅਤੇ ਇੱਕ ਮਹੀਨੇ ਤੁਹਾਡੀ ਕੰਟਰੋਲ ਹੋ ਗਈ ਹੈ, ਤੁਹਾਡੀ ਸ਼ੂਗਰ ਜਿਹੜੀ ਹੈ 550 ਤੋਂ ਜ਼ਿਆਦਾ ਆ ਰਹੀ ਸੀ ਜਿਸ ਟਾਈਮ ਮੇਰੇ ਕੋਲ ਆਇਓ। ਬਾਕੀ ਤੁਸੀਂ ਪਰਹੇਜ਼ ਵੀ ਕਰੋ, ਪੈਦਲ ਚੱਲਿਆ ਕਰੋ ਰੋਜ਼ਾਨਾ, ਕਮ ਅਜ਼ ਕਮ 20 ਮਿੰਟ ਰੋਜ਼ਾਨਾ ਪੈਦਲ ਚੱਲੋ, ਮਿੱਠੀਆਂ ਚੀਜ਼ਾਂ ਦਾ, ਬੇਕਰੀ ਦੀਆਂ ਚੀਜ਼ਾਂ ਦਾ ਤੁਸੀਂ ਪਰਹੇਜ਼ ਰੱਖੋ, ਸਬਜ਼ੀਆਂ ਦਾਲਾਂ ਤੁਸੀਂ ਇਸਤੇਮਾਲ ਕਰੋ, ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ ਜੇ ਦਵਾਈ ਤੁਸੀਂ ਖਾਣੀ ਹੈ, ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਤੁਸੀਂ ਇਸਤੇਮਾਲ ਕਰੋ, ਅੱਲਾਹ ਬਿਹਤਰ ਕਰੇਗਾ।
0: ਡਾਕਟਰ ਸਾਹਿਬ, ਅਗਲਾ ਸਾਨੂੰ ਮੈਸੇਜ ਕੀਤਾ ਜੇ ਅਕਰਮ ਸਾਹਿਬ ਨੇ ਸ਼ੇਖੂਪੁਰਾ ਤੋਂ।
1: ਜੀ,
0: ਇਹ ਲਿਖਦੇ ਨੇ ਕਿ ਮੈਨੂੰ ਨਜ਼ਰ ਦਾ ਮਸਲਾ ਸੀ, ਯਾਨੀ ਨਜ਼ਰ ਵੀ ਕਮਜ਼ੋਰ ਸੀ, ਇਸ ਤੋਂ ਇਲਾਵਾ ਇਹਨਾਂ ਨੂੰ ਸਫੇਦ ਮੋਤੀਆ ਸੀ।
1: ਜੀ,
0: ਇਹਨਾਂ ਨੇ ਕਿਹਾ ਹੈ ਕਿ ਮੈਨੂੰ ਡਾਕਟਰਾਂ ਨੇ ਓਪਰੇਸ਼ਨ ਦੇ ਬਾਰੇ 'ਚ ਕਹਿ ਦਿੱਤਾ ਸੀ, ਲੇਕਿਨ ਮੈਂ ਕਿਸੇ ਦੇ ਮਸ਼ਵਰੇ ਨਾਲ ਤੁਹਾਡੇ ਕੋਲ ਆਇਆ ਸਾਂ, ਇਹਨਾਂ ਨੇ ਦਵਾਈ ਤੁਹਾਡੇ ਕੋਲੋਂ ਖਾਧੀ ਹੈ ਕੋਈ 2 ਮਹੀਨਾ। ਇਹ ਕਹਿ ਰਹੇ ਨੇ ਕਿ ਮੇਰਾ ਮੋਤੀਆ ਹੁਣ ਸਾਫ਼ ਹੋ ਗਿਆ, ਨਜ਼ਰ ਵੀ ਕਾਫ਼ੀ ਬਿਹਤਰੀ ਮਹਿਸੂਸ ਹੁੰਦੀ ਹੈ। ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਵੱਲੋਂ ਕਿਹਾ ਹੈ, ਕਰਨ ਵੱਲੋਂ ਇਹਨਾਂ ਨੇ ਕਿਹਾ ਹੈ ਕਿ ਮੈਂ ਹੁਣ ਕਲੀਨਿਕ ਨਹੀਂ ਆ ਸਕਾਂਗਾ, ਇਸ ਲਈ ਤੁਸੀਂ ਮੈਨੂੰ VP ਪਾਰਸਲ ਕਰ ਦਿਓ।
1: ਹਾਂਜੀ, ਸਫੇਦ ਮੋਤੀਆ ਹੋਵੇ ਜਾਂ ਕਾਲਾ ਮੋਤੀਆ, ਇਹਦਾ ਵੀ ਬੜਾ ਅੱਛਾ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡਰਾਪ ਅਤੇ ਕਲਕੇਰੀਆ ਫਲੋਰ 12X, ਇਹ 4-4 ਗੋਲੀਆਂ ਤੁਸੀਂ 4 ਟਾਈਮ ਖਾਣੀਆਂ ਨੇ, ਅਤੇ ਇਸੇ ਦਵਾਈ ਦੇ ਨਾਲ ਤੁਹਾਡਾ ਸਫੇਦ ਮੋਤੀਆ ਹੁਣ ਕਾਫ਼ੀ ਬਿਹਤਰ ਹੋ ਗਿਆ ਹੈ। ਮਜ਼ੀਦ ਤੁਸੀਂ 2 ਮਹੀਨੇ ਆ ਤੁਸੀਂ ਇਸਤੇਮਾਲ ਕਰੋ, ਕਤਰੇ ਵੀ ਪਾਉਣੇ ਨੇ ਤੁਸੀਂ ਸਨੇਰੀ ਵਾਲੇ, 2-2 ਕਤਰੇ 3 ਟਾਈਮ, ਅਤੇ ਕੱਟੇ ਮਿੱਟੀ ਤੋਂ ਅੱਖਾਂ ਨੂੰ ਬਚਾਓ, ਜ਼ਿਆਦਾ TV ਨਾ ਦੇਖੋ, ਅਗਰ ਤੁਹਾਨੂੰ ਸ਼ੂਗਰ ਹੈ ਤਾਂ ਉਹਨੂੰ ਵੀ ਤੁਸੀਂ ਕੰਟਰੋਲ ਰੱਖੋ, ਕਿਉਂਕਿ ਸ਼ੂਗਰ ਵਾਲਿਆਂ ਨੂੰ ਵੀ ਸਫੇਦ ਮੋਤੀ ਹੋ ਜਾਂਦਾ ਹੈ, ਇਸ ਵਾਸਤੇ ਉਹਦਾ ਵੀ ਤੁਸੀਂ ਕੰਟਰੋਲ ਰੱਖੋ।
0: ਜੀ ਸਾਮਾਈਨ, ਸਾਡੇ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਹੋਮਿਓ ਡਾਕਟਰ ਮੁਹੰਮਦ ਸਈਦ ਅਨਵਰ ਸੁਲਹਿਰੀ ਸਾਹਿਬ, ਸਾਬਕਾ ਵਾਈਸ ਪ੍ਰਿੰਸੀਪਲ ਲਾਹੌਰ ਮੈਡੀਕਲ ਕਾਲਜ ਹੈ। ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300-44-1-3-8-6-0, ਯਾਨੀ 0300-44-13-860। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਰਹੀਮਾ ਬੀਬੀ ਨੇ ਕੀਤਾ ਦੇ ਸ਼ਾਹਦਰਾ ਲਾਹੌਰ ਤੋਂ।
1: ਜੀ,
0: ਇਹ ਲਿਖਦੀਆਂ ਨੇ ਕਿ ਮੈਨੂੰ ਜੋੜਾਂ ਦੀਆਂ ਦਰਦਾਂ ਦਾ ਬਹੁਤ ਜ਼ਿਆਦਾ ਮਸਲਾ ਸੀ, ਪੱਠਿਆਂ 'ਚ ਖਿਚਾਓ ਔਰ ਕਮਜ਼ੋਰੀ ਬਹੁਤ ਮਹਿਸੂਸ ਹੁੰਦੀ ਸੀ, ਇਸ ਤੋਂ ਇਲਾਵਾ ਚੱਲਣਾ ਫਿਰਨਾ ਵੀ ਬੜਾ ਮੁਸ਼ਕਲ ਲੱਗ ਰਿਹਾ ਸੀ, ਲੱਤਾਂ ਵਜ਼ਨੀ ਹੋ ਜਾਂਦੀਆਂ ਸੀ, ਥਕਾਵਟ ਰਹਿੰਦੀ ਸੀ, ਅਸਾਬੀ ਕਮਜ਼ੋਰੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਕਾਫ਼ੀ ਬਿਹਤਰੀ ਹੈ ਮੇਰੀ ਤਬੀਅਤ ਦੇ ਵਿੱਚ, ਜੋੜਾਂ ਦੀਆਂ ਦਰਦਾਂ ਦਾ ਵੀ ਮੈਨੂੰ ਆਰਾਮ ਹੈ। ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਭੇਜ ਦਿਓ।
1: ਹਾਂਜੀ, ਜੋੜਾਂ ਦੀਆਂ ਦਰਦਾਂ ਹੋਣ ਜਾਂ ਗੋਡਿਆਂ ਦੀਆਂ ਦਰਦਾਂ ਜਾਂ ਮੋਹਰਿਆਂ ਦਾ ਮਸਲਾ ਹੋਵੇ, ਇਹਦਾ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਇਹੀ ਵਜ੍ਹਾ ਕਿ ਤੁਸੀਂ ਸਾਡੇ ਕੋਲੋਂ 1 ਮਹੀਨਾ ਦਵਾਈ ਖਾਧੀ ਹੈ, ਤੁਹਾਡੇ ਜੋੜਾਂ ਦੀਆਂ ਦਰਦਾਂ ਠੀਕ ਹੋ ਗਈਆਂ ਨੇ। ਜੋੜਾਂ ਦੀਆਂ ਦਰਦਾਂ ਆਮ ਤੌਰ 'ਤੇ 2 ਕਿਸਮ ਦੀਆਂ ਹੁੰਦੀਆਂ ਨੇ, ਇੱਕ ਗੋਟੀ ਅਰਥਰਾਈਟਸ ਹੈ, ਦੂਸਰੀ ਰੋਮਾਟਾਈਡ ਅਰਥਰਾਈਟਸ ਹੈ। ਤੁਹਾਨੂੰ ਗੋਟੀ ਅਰਥਰਾਈਟਸ ਸੀ, ਤੁਹਾਡਾ ਯੂਰਿਕ ਐਸਿਡ ਕਾਫ਼ੀ ਜ਼ਿਆਦਾ ਆਇਆ ਹੋਇਆ ਸੀ, ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਨੂੰ ਯੂਰਿਕ ਐਸਿਡ ਦੀਆਂ ਵੀ ਦਵਾਈਆਂ ਦਿੱਤੀਆਂ ਨੇ, ਉਹਦੇ ਨਾਲ ਤੁਹਾਡਾ ਉਹ ਵੀ ਠੀਕ ਹੋ ਗਏ ਔਰ ਤੁਹਾਡੀਆਂ ਜੋੜਾਂ ਦੀਆਂ ਦਰਦਾਂ ਵੀ ਠੀਕ ਹੋ ਗਈਆਂ ਨੇ। ਤੁਸੀਂ ਮਜ਼ੀਦ ਅਜੇ 15 ਦਿਨ ਦਵਾਈ ਹੋਰ ਖਾਓ, ਅਤੇ ਬਾਕੀ ਤੁਸੀਂ ਪਰਹੇਜ਼ ਵੀ ਕਰੋ, ਨਾਲ ਤੁਸੀਂ ਚਾਵਲ, ਆਲੂ, ਵੱਡਾ ਛੋਟਾ ਗੋਸ਼ਤ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰੋ, ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ, ਠੀਕ ਤਾਂ ਤੁਸੀਂ ਹੋ ਗਏ ਹੋ, ਲੇਕਿਨ ਮਜ਼ੀਦ 15 ਦਿਨ ਦਵਾਈ ਤੁਸੀਂ ਜੋੜਾਂ ਦਰਦਾਂ ਵਾਸਤੇ ਹੋਰ ਖਾ ਲਵੋ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਕਰੋ, ਅੱਲਾਹ ਕਰਮ ਕਰੇਗਾ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਰਾਈਵਿੰਡ ਲਾਹੌਰ ਤੋਂ ਕੀਤਾ ਹੈ ਤੌਸੀਫ ਸਾਹਿਬ ਨੇ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ, ਇਹਨਾਂ ਲਿਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਕਾਫ਼ੀ ਸਿਹਤ ਹੁਣ ਬਿਹਤਰ ਹੈ, ਸ਼ੂਗਰ ਵੀ ਕੰਟਰੋਲ ਰਹਿੰਦੀ ਹੈ।
1: ਜੀ ਬਿਲਕੁਲ, ਸ਼ੂਗਰ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਕਾਫ਼ੀ ਅੱਛੀ ਇਲਾਜ ਹੈ ਇਹਦਾ, ਅਤੇ ਕੰਟਰੋਲ ਹੋ ਜਾਂਦੀ ਹੈ ਜਿੰਨਾ ਮਰਜ਼ੀ ਸ਼ੂਗਰ ਆ ਰਹੀ ਹੋਏ, ਅਤੇ ਸ਼ੂਗਰ ਦੇ ਵੀ ਹਜ਼ਾਰਾਂ ਹੀ ਮਰੀਜ਼ ਨੇ ਇਸ ਟਾਈਮ ਪਾਕਿਸਤਾਨ 'ਚ, 2 ਕਰੋੜ ਮਰੀਜ਼ ਜਿਹੜਾ ਸ਼ੂਗਰ ਦਾ ਹੋ ਚੁੱਕਿਆ ਹੈ। ਐਕਸਰਸਾਈਜ਼ ਨਾ ਕਰਨੀ, ਪੈਦਲ ਨਾ ਚੱਲਣਾ, ਖਾ ਪੀ ਕੇ ਲੇਟਿਆਂ ਰਹਿਣਾ, ਇਹ ਚੀਜ਼ਾਂ ਦੀ ਵਜ੍ਹਾ ਨਾਲ ਵੀ ਕੁਝ ਪਹਿਲੇ ਜ਼ਮਾਨੇ ਦੇ ਵਿੱਚ ਲੋਕ ਦੌੜ ਧੂਪ ਕਰਦੇ ਰਹੇ ਨੇ, ਸਾਈਕਲ ਚਲਾਉਂਦੇ ਰਹੇ ਨੇ, ਪੈਦਲ ਚੱਲਦੇ ਰਹੇ ਨੇ। ਬਹਰਹਾਲ ਸ਼ੂਗਰ ਵਾਸਤੇ ਤੁਹਾਨੂੰ ਦਵਾਈ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ, ਅਤੇ 3 ਮਹੀਨੇ ਬਾਅਦ ਤੁਹਾਡਾ ਇੱਕ ਮੇਨ ਟੈਸਟ ਹੋਏਗਾ HbA1c, ਉਹ ਅਸੀਂ 3 ਮਹੀਨੇ ਬਾਅਦ ਕਰਾਉਂਦੇ ਹਾਂ, ਉਹਦੇ 'ਚ ਦੇਖਣਾ ਹੁੰਦਾ ਕਿੰਨੀ ਕੰਟਰੋਲ ਹੈ। HbA1c ਤੁਸੀਂ ਕਰਾ ਕੇ 3 ਮਹੀਨੇ ਬਾਅਦ ਉਹ ਵੀ ਫਿਰ ਸਾਨੂੰ ਭੇਜਣਾ ਹੈ, ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਅੱਲਾਹ ਤਾਲਾ ਆਪਣਾ ਕਰਮ ਕਰੇਗਾ।
0: ਜੀ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਨਾਜ਼ੀਆ ਬੀਬੀ ਨੇ। ਲਿਖਦੀਆਂ ਨੇ ਕਿ ਮੇਰੀ ਉਮਰ 40 ਸਾਲ ਹੈ, ਇਹਨਾਂ ਨੂੰ ਅਕਸਰ ਮੈਦੇ ਦਾ ਮਸਲਾ ਰਹਿੰਦਾ ਹੈ, ਯਾਨੀ ਇਹ ਕਹਿੰਦੇ ਨੇ ਕਿ ਮੈਦੇ 'ਚ ਤਕਲੀਫ ਰਹਿੰਦੀ ਹੈ, ਜਲਨ, ਇਸ ਤੋਂ ਇਲਾਵਾ ਖਾਣਾ ਵੀ ਹਜ਼ਮ ਨਹੀਂ ਹੁੰਦਾ, ਮੈਦਾ ਖਰਾਬ ਰਹਿੰਦਾ ਹੈ। ਇਹਨਾਂ ਨੇ ਕਿਹਾ ਹੈ ਕਿ ਮੈਨੂੰ ਅਕਸਰ ਖਾਣਾ ਖਾਣ ਤੋਂ ਬਾਅਦ ਅਫਾਰਾ ਜਿਹਾ ਹੋ ਜਾਂਦਾ, ਯਾਨੀ ਖਾਣਾ ਠੀਕ ਹਜ਼ਮ ਨਹੀਂ ਹੁੰਦਾ, ਦਰਦ ਵੀ ਰਹਿੰਦੀ ਹੈ ਮੇਦੇ ਦੇ ਵਿੱਚ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਦਵਾਈ ਮੰਗਵਾਈ ਸੀ, ਮੇਰੇ ਇਸ ਮਸਲੇ ਦਾ ਕਾਫ਼ੀ ਹੱਲ ਹੋ ਗਿਆ ਹੈ ਕਿ ਯਾਨੀ ਤਬੀਅਤ ਬਿਹਤਰ ਹੋ ਗਈ ਹੈ, ਖਾਣਾ ਹਜ਼ਮ ਹੋ ਜਾਂਦਾ ਹੈ, ਲੇਕਿਨ ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
1: ਮੇਦੇ ਦਾ ਕਿਸੇ ਕਿਸਮ ਦਾ ਕੋਈ ਵੀ ਮਸਲਾ ਹੋਇਆ, ਅੱਲਾਹ ਤਾਲਾ ਦੇ ਫਜ਼ਲ ਨਾਲ ਉਹ ਵੀ ਠੀਕ ਹੋ ਜਾਂਦਾ ਹੈ। ਤੁਹਾਡੀ ਮੈਂ ਐਂਡੋਸਕੋਪੀ ਦੀ ਰਿਪੋਰਟ ਦੇਖੀ ਸੀ, ਉਹਦੇ 'ਚ ਅਲਸਰ ਆਏ ਸਨ ਤੁਹਾਨੂੰ, ਅਤੇ ਉਹਦੀ ਵਜ੍ਹਾ ਨਾਲ ਤੁਸੀਂ ਕਾਫ਼ੀ ਪਹਿਲੇ ਵੀ ਦਵਾਈਆਂ ਖਾਧੀਆਂ ਸੀ, ਲੇਕਿਨ ਤੁਹਾਡੇ ਸਾਡੀ ਦਵਾਈ ਦੇ ਨਾਲ ਤੁਹਾਡਾ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ। ਅਤੇ ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200, ਇਹ 5 ਕਤਰੇ ਤੁਸੀਂ ਸੁਬਹਾ ਸ਼ਾਮ ਪੀਣੇ ਨੇ। ਇਹ ਦਵਾਈ ਤੁਸੀਂ ਬਾਜ਼ਾਰੋਂ ਲੈ ਕੇ ਵੀ ਪੀ ਸਕਦੇ ਹੋ, ਅਤੇ ਮਿੱਦੇ ਦੇ ਵਿੱਚ ਜਲਨ ਹੋਵੇ, ਅਲਸਰ ਹੋਵੇ, ਜਾਂ ਮਿੱਦੇ 'ਚ ਫਾਰਾ ਹੋਵੇ, ਗੈਸ ਹੋਵੇ, ਭੁੱਖ ਘੱਟ ਲੱਗਦੀ ਹੋਵੇ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕਬਜ਼ ਵਾਸਤੇ ਵੀ ਇਹ ਦਵਾਈ ਬੜੀ ਅੱਛੀ ਹੈ, ਇਹ ਤੁਸੀਂ ਇਸਤੇਮਾਲ ਕਰੋ, ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ 1 ਮਹੀਨਾ ਤੁਸੀਂ ਕਰਨੀ ਹੈ, ਇਨਸ਼ਾਅੱਲਾ ਮਿੱਦਾ ਤੁਹਾਡਾ ਮਜ਼ੀਦ ਠੀਕ ਹੋ ਜਾਏਗਾ
0: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਹਾਫਜ਼ਾਬਾਦ ਤੋਂ ਰਿਹਾਨ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਇੱਕ ਬੱਚੇ ਨੂੰ ਪੈਦਾਇਸ਼ੀ ਤੌਰ 'ਤੇ ਅੰਧਰਾਤੇ ਦਾ ਮਸਲਾ
1: ਜੀ,
0: ਔਰ ਇਸ ਤੋਂ ਇਲਾਵਾ ਰੋਸ਼ਨੀ 'ਚ ਉਹਨੂੰ ਕੋਈ ਚੀਜ਼ ਨਜ਼ਰ ਆ ਜਾਂਦੀ ਹੈ ਰਾਤ ਦੇ ਟਾਈਮ, ਇਸ ਤਰ੍ਹਾਂ ਉਹਨੂੰ ਨਜ਼ਰ ਵੀ ਬਹੁਤ ਵੀਕ ਹੈ ਔਰ ਬੱਚਾ ਖੁਦ ਵੀ ਕਮਜ਼ੋਰ ਹੈ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਚੈੱਕ ਕਰਵਾਉਣ ਤੋਂ ਬਾਅਦ ਦਵਾਈ ਲੈ ਕੇ ਗਿਆ ਸੀ, ਮੇਰੇ ਬੱਚੇ ਨੂੰ ਹੁਣ ਕਾਫ਼ੀ ਰੋਸ਼ਨੀ ਚੀਜ਼ਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ। ਇਹਨਾਂ ਨੇ ਕਿਹਾ ਕਿ ਮਜ਼ੀਦ ਬੱਚੇ ਦੀ ਸਿਹਤ ਵਾਸਤੇ ਔਰ ਨਜ਼ਰ ਦੀ ਬਿਹਤਰੀ ਵਾਸਤੇ ਦਵਾਈ ਅਰਸਾਲ ਕਰ ਦਿਓ।
1: ਅੰਦਰਾਤਾ ਜਿਹੜਾ ਇਹ ਵੀ ਆਮ ਤੌਰ 'ਤੇ ਮਰੂਸੀ ਮਰਜ਼ ਹੈ, ਖਾਨਦਾਨ ਦੇ ਵਿੱਚ ਮੀਆਂ ਬੀਵੀ ਅਗਰ ਆਪਸ 'ਚ ਕਜ਼ਨ ਨੇ ਤਾਂ ਅੱਗੇ ਔਲਾਦ ਨੂੰ ਹੋ ਸਕਦਾ ਹੈ। ਅੰਦਰਾਤੇ ਦੇ ਵਿੱਚ ਆਮ ਤੌਰ 'ਤੇ ਰਾਤ ਨੂੰ ਮਰੀਜ਼ ਨੂੰ ਨਜ਼ਰ ਨਹੀਂ ਆਉਂਦਾ, ਜਿਸ ਵੇਲੇ ਹਨੇਰਾ ਹੁੰਦਾ ਹਨੇਰੇ 'ਚ ਬਿਲਕੁਲ ਨਜ਼ਰ ਨਹੀਂ ਆਉਂਦਾ, ਜਾਂ ਮਾਮੂਲੀ ਨਜ਼ਰ ਆਉਂਦਾ ਹੈ, ਇਸ ਚੀਜ਼ ਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ। ਅਤੇ ਇਹਦਾ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਹੋਮਿਓਪੈਥਿਕ ਦੇ ਵਿੱਚ ਬੜਾ ਮੁਅੱਸਰ ਇਲਾਜ ਮੌਜੂਦ ਹੈ, ਅਤੇ ਦਵਾਈ ਤੁਹਾਨੂੰ ਅਜੇ ਲੰਬਾ ਅਰਸਾ ਖਾਣੀ ਪਏਗੀ। ਤੁਹਾਡੀ ਦਵਾਈ ਹੈ ਜੀ ਚਾਈਨਾ 30, ਇਹ 5 ਕਤਰੇ ਸੁਬਹਾ ਸ਼ਾਮ ਪੀਣੇ ਨੇ ਤੁਸੀਂ, ਅਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ VP ਕਰ ਰਹੇ ਹਾਂ ਡਾਕ ਦੇ ਜ਼ਰੀਏ। ਇਹ ਤੁਸੀਂ ਮਜ਼ੀਦ ਅਜੇ 1 ਮਹੀਨਾ ਇਸਤੇਮਾਲ ਕਰੋ, ਉਸ ਤੋਂ ਬਾਅਦ ਦੇਖਾਂਗੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ
0: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ, ਇਹਨਾਂ ਨੂੰ ਨਾ 2-3 ਮਸਲੇ ਨੇ
1: ਜੀ।
0: ਇਹ ਮੁਰੀਦ ਕੇ ਤੂੰ ਤਈਏ ਸਾਹਿਬ ਨੇ ਮੈਸੇਜ ਕੀਤਾ ਹੈ, ਉਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਸ ਸੀ ਦਾ ਵੀ ਮਸਲਾ ਹੈ, ਇਸ ਤੋਂ ਇਲਾਵਾ ਇਹਨਾਂ ਦੀ ਤਬੀਅਤ ਸੁਸਤ ਰਹਿੰਦੀ ਹੈ, ਥਕਾਵਟ, ਇਹਨਾਂ ਨੂੰ ਇਹਦੇ ਨਾਲ ਬਲੱਡ ਪ੍ਰੈਸ਼ਰ ਦਾ ਵੀ ਮਸਲਾ ਹੈ। ਔਰ ਇਹਨਾਂ ਨੇ ਲਿਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਦੋਨਾਂ ਮਸਲਿਆਂ ਵਾਸਤੇ ਦਵਾਈ ਲੈ ਕੇ ਗਿਆ ਸੀ, ਹੈਪਾਟਾਈਟਸ ਦੀ ਇਹਨਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਤਾਂ ਕਿ ਮੈਂ ਬਲੱਡ ਪ੍ਰੈਸ਼ਰ ਦੀ ਵੀ ਦਵਾਈ ਖਾਂਦਾ ਰਹਾਂ।
1: ਇਹ ਅੱਲਾਹ ਤਾਲਾ ਦੇ ਫਜ਼ਲ ਨਾਲ ਹੈਪਾਟਾਈਟਸ ਬਲੱਡ ਪ੍ਰੈਸ਼ਰ ਜਿਹੜਾ ਇਹਦੀ ਵੀ ਦਵਾਈ ਤੁਹਾਨੂੰ ਮੈਂ ਭੇਜ ਰਿਹਾ, ਲੇਕਿਨ ਤੁਸੀਂ ਬਿਹਤਰ ਹੈ ਇੱਕ ਦਫ਼ਾ ਦੁਬਾਰਾ ਆ ਕੇ ਚੈੱਕ ਕਰਾਓ, ਮੈਂ ਰਿਪੋਰਟ ਤੁਹਾਡੀ ਨੈਗੇਟਿਵ ਹੋ ਗਈ ਹੈ, ਕਿਉਂਕਿ ਤੁਹਾਡਾ PCR ਕਰਵਾਇਆ ਸੀ ਉਹਦੇ ਵਿੱਚ ਜਿਹੜਾ ਨਾ ਤੁਹਾਡੀ ਰਿਪੋਰਟ ਨੈਗੇਟਿਵ ਆਈ ਹੈ। ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਮਰਜ਼ ਠੀਕ ਹੋ ਚੁੱਕਿਆ ਹੈ। ਸਫੇਦ ਇੱਕ ਜਰਕਾਨ ਹੋਵੇ, ਪੀਲਾ ਜਰਕਾਨ ਹੋਵੇ, ਜਾਂ ਹੈਪਾਟਾਈਟਸ BC ਹੈ, ਇਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਬਲੱਡ ਪ੍ਰੈਸ਼ਰ ਵਾਸਤੇ ਤੁਸੀਂ ਨਮਕ ਦਾ ਪਰਹੇਜ਼ ਰੱਖੋ, ਬਾਜ਼ਾਰੀ ਨਾਨ ਚਨੇ ਮਰੂਨ ਗਜ਼ਾਵਾਂ ਦਾ ਵੀ ਤੁਸੀਂ ਪਰਹੇਜ਼ ਰੱਖੋ, ਅਤੇ ਇੱਕ ਦਫ਼ਾ ਤੁਸੀਂ ਕਲੀਨਿਕ ਆ ਜਾਓ ਦੁਬਾਰਾ। ਠੀਕ ਤਾਂ ਤੁਸੀਂ ਹੋ ਗਏ ਹੋ, ਲੇਕਿਨ ਮੈਂ ਦੇਖਣਾ ਚਾਹੁੰਦਾ ਰਿਪੋਰਟਾਂ ਤੁਹਾਡੀਆਂ ਦੁਬਾਰਾ, ਇੱਕ ਦਫ਼ਾ ਤੁਸੀਂ ਕਲੀਨਿਕ ਆ ਜਾਓ
0: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ ਖਲੀਲ ਸਾਹਿਬ ਨੇ, ਇਹ ਵੀ ਲਿਖਦੇ ਨੇ ਕਿ ਮੈਨੂੰ ਸ਼ੂਗਰ ਦਾ ਔਰ ਇਹਦੇ ਨਾਲ ਨਾਲ ਬਲੱਡ ਪ੍ਰੈਸ਼ਰ ਦਾ ਮਸਲਾ, ਇਸੇ ਸਾਬੀ ਕਮਜ਼ੋਰੀ ਵੀ ਸੀ ਇਹਨਾਂ ਨੂੰ। ਇਹਨਾਂ ਲਿਖਿਆ ਹੈ ਕਿ ਮੇਰੇ ਸ਼ੂਗਰ ਕੰਟਰੋਲ ਹੈ, ਇਹਨਾਂ ਨੇ ਮਜ਼ੀਦ ਦਵਾਈ ਵਾਸਤੇ ਤੁਹਾਨੂੰ ਮੈਸੇਜ ਕੀਤਾ ਹੈ। ਇਹ ਕਹਿੰਦੇ ਨੇ ਕਿ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਬਿਲਕੁਲ ਚੱਲ ਫਿਰ ਵੀ ਨਹੀਂ ਸਕਦਾ, ਸਾਬੀ ਕਮਜ਼ੋਰੀ ਮੈਨੂੰ ਬਹੁਤ ਜ਼ਿਆਦਾ ਸੀ ਸ਼ੂਗਰ ਦੀ ਵਜ੍ਹਾ ਤੋਂ, ਬਲੱਡ ਪ੍ਰੈਸ਼ਰ ਵੀ ਮੇਰਾ ਕੰਟਰੋਲ ਹੈ, ਮਜ਼ੀਦ ਇਹਨਾਂ ਨੇ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ ਹੈ।
1: ਹਾਂਜੀ, ਸ਼ੂਗਰ ਦੀ ਵਜ੍ਹਾ ਨਾਲ ਬੰਦਿਆਂ ਨੂੰ ਅਕਸਰ ਆਸਤਾ ਸਾਬੀ ਕਮਜ਼ੋਰ ਹੋ ਜਾਂਦੀ ਹੈ, ਲੇਕਿਨ ਹੋਮਿਓਪੈਥਿਕ ਬੜੀ ਸੁਪਰ ਪਾਵਰ ਦਵਾਈਆਂ ਨੇ ਜਿਹਦੇ ਨਾਲ ਇਹ ਮਰਜ਼ ਵੀ ਠੀਕ ਹੋ ਜਾਂਦੇ, ਕਮਜ਼ੋਰੀ, ਥਕਾਵਟ, ਸਾਬੀ ਕਮਜ਼ੋਰੀ, ਇਹ ਸ਼ੂਗਰ ਦੀ ਵਜ੍ਹਾ ਨਾਲ ਤੁਹਾਨੂੰ ਇਹ ਮਸਲਾ ਹੋ ਰਿਹਾ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਸੀਂ ਤੁਹਾਨੂੰ ਦਵਾਈ ਮਜ਼ੀਦ 1 ਮਹੀਨਾ ਹੋਰ ਖਾਣੇ ਪੈਣੀ ਹੈ, ਇਨਸ਼ਾਅੱਲਾ ਇਹਦੇ ਨਾਲ ਤੁਹਾਡਾ ਮਜ਼ੀਦ ਤੁਹਾਡੀ ਸਾਬੀ ਕਮਜ਼ੋਰੀ ਠੀਕ ਹੋ ਜਾਏਗੀ, ਅਤੇ ਤੁਹਾਨੂੰ ਦਵਾਈ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ 1 ਮਹੀਨਾ ਇਸਤੇਮਾਲ ਕਰੋ
0: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਸ਼ਾਜ਼ੀਆ ਬੀਬੀ ਨੇ ਕੀਤਾ ਹੈ, ਉਹ ਲਿਖਦੀਆਂ ਨੇ ਕਿ ਮੇਰੀ ਗਰਦਨ ਦੇ 2 ਮੋਹਰੇ ਖਰਾਬ ਹੋ ਗਏ
1: ਜੀ,
0: ਇਸ ਤੋਂ ਇਹਦੀ ਵਜ੍ਹਾ ਤੋਂ ਉਹਨਾਂ ਨੂੰ ਚੱਲਣਾ ਫਿਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ, ਕਾਰ ਦਾ ਕੰਮ ਕਰਨਾ ਬਹੁਤ ਜ਼ਿਆਦਾ, ਇਹ ਕਹਿੰਦੇ ਨੇ ਕਿ ਮੈਂ ਕਿਸਮ ਦੀ ਬੇਕਾਰ ਹੀ ਹੋ ਗਈ ਸਾਂ, ਉੱਠਣਾ ਬੈਠਣਾ ਬਹੁਤ ਮੁਸ਼ਕਿਲ ਸੀ, ਅਕਸਰ ਹੱਡੀਆਂ 'ਚ ਗੋਡਿਆਂ 'ਚ ਵੀ ਦਰਦ ਰਹਿੰਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ 2 ਮਹੀਨੇ ਤੋਂ ਦਵਾਈ ਖਾ ਰਹੀ ਹਾਂ, ਅੱਲਾਹ ਦਾ ਸ਼ੁਕਰ ਹੈ ਕਿ ਮੈਂ ਕਾਫ਼ੀ ਬਿਹਤਰ ਹਾਂ, ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਕਰਨ ਵੱਲੋਂ ਕਿਹਾ ਹੈ।
1: ਹਾਂਜੀ, ਮੋਹਰਿਆਂ ਦਾ ਵੀ ਤੁਹਾਡੀ ਮੈਂ ਪਹਿਲੇ ਜਿਸ ਵੇਲੇ ਆਇਓ ਤੁਸੀਂ MRI ਰਿਪੋਰਟ ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ, ਇੱਕ ਮਹੀਨਾ ਦਵਾਈ ਖਾਣ ਨਾਲ ਹੀ ਤੁਹਾਡੇ ਮੋਹਰੇ ਕਾਫ਼ੀ ਠੀਕ ਹੋ ਗਏ ਨੇ, ਦਰਦ ਵੀ ਤੁਹਾਡੀ ਖਤਮ ਹੋ ਗਈ ਹੈ। ਲੇਕਿਨ ਮਜ਼ੀਦ ਤੁਸੀਂ ਦਵਾਈ ਅਜੇ 2-3 ਮਹੀਨੇ ਖਾਣੀ ਹੈ ਤਾਂ ਕਿ ਅੱਛੀ ਤਰ੍ਹਾਂ ਤੁਹਾਡੀਆਂ ਹੱਡੀਆਂ ਬਿਹਤਰ ਹੋ ਜਾਣ, ਅਤੇ ਚਾਵਲਾਂ ਦਾ ਵੱਡੇ ਛੋਟੇ ਗੋਸ਼ਤ ਦਾ ਤੁਸੀਂ ਪਰਹੇਜ਼ ਰੱਖੋ। ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰੋ
0: ਜੀ। ਸਾਮਿਨ, ਆਖਰ 'ਤੇ ਡਾਕਟਰ ਸਾਹਿਬ ਦਾ ਫੋਨ ਨੰਬਰ, ਉਹਨਾਂ ਦਾ ਕਲੀਨਿਕ ਦਾ ਪਤਾ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਨੋਟ ਕਰ ਲਵੋ, 0300-44-1-3-8-6-0, ਯਾਨੀ 0300-44-13-860 ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਰਾਏਵਿੰਡ ਲਾਹੌਰ ਤੋਂ, ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਹੈ ਔਰ ਇਸ ਤੋਂ ਇਲਾਵਾ ਮੈਨੂੰ ਅਸਾਬੀ ਕਮਜ਼ੋਰੀ ਹੈ, ਥਕਾਵਟ ਰਹਿੰਦੀ ਹੈ, ਅਕਸਰ ਮੈਨੂੰ ਚੱਲਣਾ ਫਿਰਨਾ ਮੁਸ਼ਕਿਲ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਹੈ ਕਿ ਇਹਦੇ ਨਾਲ ਨਾਲ ਮੇਰਾ ਅਕਸਰ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਦਵਾਈ ਖਾਧੀ ਹੈ, ਕਾਫ਼ੀ ਬਿਹਤਰੀ ਹੈ ਮੇਰੀ ਤਬੀਅਤ ਦੇ ਵਿੱਚ, ਲੇਕਿਨ ਮਜ਼ੀਦ ਤੁਸੀਂ ਮੈਨੂੰ ਦਵਾਈ ਸ਼ੂਗਰ ਦੀ ਅਰਸਾਲ ਕਰ ਦਿਓ।
1: ਹਾਂਜੀ, ਸ਼ੂਗਰ ਵਾਸਤੇ ਅਸੀਂ ਦਵਾਈ ਤੁਹਾਨੂੰ ਭੇਜ ਰਹੇ ਹਾਂ। ਅੱਲਾਹ ਤਾਲਾ ਦੇ ਫਜ਼ਲ ਨਾਲ ਜਿਹੜੀ ਸ਼ੂਗਰ ਦੀ ਸਾਡੀ ਦਵਾਈ ਹੈ, ਇਹਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ। ਇਹ ਦਵਾਈ ਤੁਸੀਂ ਖਾਂਦੇ ਰਹੋ। ਤੁਹਾਡੀ ਦਵਾਈ ਹੈ ਜੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ। ਇਹਦੇ ਨਾਲ ਤੁਹਾਡੀ ਦੂਸਰੀ ਦਵਾਈ ਹੈ ਜੀ ਏਸਡ ਫਾਸ ਮਦਰ ਟਿੰਕਚਰ, ਇਹ ਵੀ ਤੁਸੀਂ 5 ਕਤਰੇ ਸੁਬਹਾ ਦੁਪਹਿਰ ਸ਼ਾਮ ਤੁਸੀਂ ਇਸਤੇਮਾਲ ਕਰੋ। ਇਨਸ਼ਾਅੱਲਾ ਇਹਦੇ ਨਾਲ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ। ਅਤੇ ਕੋਸ਼ਿਸ਼ ਕਰਿਆ ਕਰੋ ਸ਼ੂਗਰ ਵਾਸਤੇ ਪੈਦਲ ਚੱਲਿਆ ਕਰੋ ਰੋਜ਼ਾਨਾ, ਕਮ ਅਜ਼ ਕਮ 20 ਮਿੰਟ ਪੈਦਲ ਚੱਲੋ। ਪਾਣੀ ਦਾ ਇਸਤੇਮਾਲ ਜ਼ਿਆਦਾ ਕਰੋ, ਕਮ ਅਜ਼ ਕਮ 8 ਗਲਾਸ ਪਾਣੀ ਪੀਓ। ਅਤੇ ਇਹਦੇ ਨਾਲ ਇਨਸ਼ਾਅੱਲਾ ਤੂੰ ਕੋਸ਼ਿਸ਼ ਕਰਿਆ ਕਰੋ ਕਿ ਪਾਣੀ ਠੰਡਾ ਪੀਣ ਦੀ ਬਜਾਏ ਤਾਜ਼ਾ ਪਾਣੀ ਪੀਓ, ਜਾਂ ਗਰਮ ਥੋੜ੍ਹਾ ਜਿਹਾ ਹੋ ਜਾਵੇ ਜ਼ਿਆਦਾ ਬਿਹਤਰ ਹੈ। ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ ਤੁਸੀਂ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ
0: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸੈਂਡ ਕੀਤਾ ਹੈ ਲਾਹੌਰ ਤੋਂ ਰਿਹਾਨਾ ਬੀਬੀ ਨੇ, ਲਿਖਦੀਆਂ ਨੇ ਕਿ ਮੇਰੀ 38 ਸਾਲ ਉਮਰ ਹੈ, ਇਹਨਾਂ ਨੂੰ ਦਮੇ ਦਾ ਮਸਲਾ ਸੀ, ਅਕਸਰ ਸਾਹ ਖਰਾਬ ਹੋ ਜਾਂਦਾ ਸੀ। ਅੱਜ ਕੱਲ੍ਹ ਉਹ ਦੂਸਰਾ ਮਸਲਾ ਵਬਾ ਜਿਹੜੀ ਚੱਲੀ ਹੈ ਕਰੋਨਾ, ਉਹਦੇ ਵੀ ਵਜ੍ਹਾ ਹੈ ਨੇ ਕਿ ਉਹ ਇਨਫੈਕਸ਼ਨ ਹੋ ਜਾਂਦੀ ਹੈ ਲੋਕਾਂ ਨੂੰ। ਲਿਖਦੀਆਂ ਨੇ ਕਿ ਮੈਂ ਦਮੇ ਦੀ ਦਵਾਈ ਤੁਹਾਡੇ ਕੋਲੋਂ ਲੈ ਕੇ ਗਈ ਸਾਂ, ਮੇਰਾ ਦਮਾ ਹੁਣ ਠੀਕ ਹੈ, ਸਾਹ ਵੀ ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ, ਇਹਦੇ ਨਾਲ ਤੁਸੀਂ ਮੈਨੂੰ ਮਜ਼ੀਦ ਪਰਹੇਜ਼ ਵੀ ਦੱਸ ਦਿਓ ਤਾਂ ਕਿ ਅੱਗੋਂ ਤੋਂ ਮੈਂ ਇਸ ਬਿਮਾਰੀ ਤੋਂ ਬਚੀ ਰਵਾਂ।
1: ਹਾਂਜੀ, ਦਮਾ ਐਲਰਜੀ ਜਿਹੜੀ ਹੈ, ਇਹਦੇ ਨਾਲ ਸਾਹ ਅਕਸਰ ਖਰਾਬ ਹੋ ਜਾਂਦਾ ਹੈ, ਅਤੇ ਇਹ ਸਾਹ ਦੀ ਵਜ੍ਹਾ ਨਾਲ ਇਹਨੂੰ ਅਸੀਂ ਦਮਾ ਕਹਿੰਦੇ ਹਾਂ। ਕੱਟੇ ਮਿੱਟੀ ਨਾਲ, ਗਰਦੋ ਗੁਬਾਰ ਨਾਲ ਵੀ ਹੁੰਦਾ, ਕੁਝ ਲੋਕਾਂ ਨੂੰ ਪੋਲਨ ਐਲਰਜੀ ਹੁੰਦੀ ਹੈ। ਅਤੇ ਇਹਦੇ ਵਾਸਤੇ ਲੱਸੀ, ਦਹੀਂ, ਚਾਵਲਾਂ ਦਾ ਤੁਸੀਂ ਪਰਹੇਜ਼ ਰੱਖੋ, ਅਤੇ ਕੋਸ਼ਿਸ਼ ਕਰਿਆ ਕਰੋ ਮੂੰਹ 'ਤੇ ਮਾਸਕ ਪਾ ਕੇ ਰੱਖੋ, ਕਿਉਂਕਿ ਕੁਝ ਲੋਕਾਂ ਨੂੰ ਦਮਾ ਜਿਹੜਾ ਕੱਟੇ ਮਿੱਟੀ ਨਾਲ ਹੁੰਦਾ ਹੈ। ਅਤੇ ਇਹ ਤੁਸੀਂ ਪਰਹੇਜ਼ ਵੀ ਕਰੋ, ਲੱਸੀ, ਦਹੀਂ, ਚਾਵਲ ਵਗੈਰਾ ਦਾ ਤੁਸੀਂ ਪਰਹੇਜ਼ ਕਰੋ। ਦਮੇ ਵਾਸਤੇ ਤੁਹਾਡੀ ਦਵਾਈ ਹੈ ਜੀ ਆਰਸੈਨਿਕ 30, ਇਹ ਤੁਸੀਂ 5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ, ਅਤੇ ਇਹਦੇ ਨਾਲ ਇਨਸ਼ਾਅੱਲਾ ਤੁਹਾਡਾ ਦਮਾ ਸਾਹ ਠੀਕ ਹੋ ਜਾਏਗਾ। ਲੇਕਿਨ ਇਹ ਦਵਾਈ ਤੁਹਾਨੂੰ ਕਮ ਅਜ਼ ਕਮ 2-3 ਮਹੀਨੇ ਇਸਤੇਮਾਲ ਕਰਨੀ ਪਏਗੀ
0: ਜੀ। ਸਾਮੇਨ, ਆਖਰ 'ਤੇ ਡਾਕਟਰ ਸਾਹਿਬ ਦਾ ਪਤਾ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 0300-44-1-3-8-6-0, ਯਾਨੀ 0300-44-13-860। ਇਹਦੇ ਨਾਲ ਹੀ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਅਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।
1: ਅੱਲਾਹ ਹਾਫਿਜ਼।
2: This is FM 101. Come on people, come on. Get original. It's my life. This is FM 101.
3: ਜੀ ਇਹਨੂੰ ਕਹਿੰਦੇ ਹਾਂ ਵੈਲਕਮ ਅਤੇ ਖੁਸ਼ ਆਮਦੀਦ। ਲਾਈਵ ਕਾਲ ਲੈਂਦੇ ਹਾਂ ਇਸ ਤੋਂ ਪਹਿਲੇ ਕਿ ਵੇਲਾ ਜ਼ਾਇਆ ਹੋਏ ਜੀ। ਅਸਲਾਮ ਅਲੈਕੁਮ, ਕੌਣ ਸਾਡੇ ਨਾਲ?
4: ਵਾਲੇਕੁਮ ਸਲਾਮ। ਦੇਖ ਪੈਰ ਅਸਮਾਨ ਤੋਂ ਬਚ ਜਾਂਦੇ ਜਿਨ੍ਹਾਂ ਦੀਆਂ ਜ਼ਮੀਨ ਤੇ ਰਿਜ਼ਕ ਦੀਆਂ ਢੇਰੀਆਂ ਨੇ।
3: ਵਾਹ,
4: ਡੁੱਬਦੇ ਨਹੀਂ ਉਹ, ਤਰਦੇ ਰਹਿੰਦੇ ਰੱਬ ਸੱਚਿਆ, ਜਿਨ੍ਹਾਂ ਤੇ ਖਾਸ ਰਹਿਮਤਾਂ ਤੇਰੀਆਂ ਨੇ। ਰੱਬ ਸੱਚੇ ਦਾ ਨਾਂ ਲੈ ਕੇ ਸਹਿਰਪੁਰ ਸਟਾਫ ਮੁਲਤਾਨ ਰੋਡ ਲਾਹੌਰ ਤੋਂ ਆ ਗਿਆ ਉਸਤਾਦ ਜੀਰਾ ਸਾਹਿਬ ਦਾ ਵੀਰਾ, ਆਪਣੇ ਵਿਚਾਰ ਸਾਂਝੇ ਕਰਨ ਲਈ। ਅਸਲਾਮ ਅਲੈਕੁਮ ਜਾਨਬਾ ਜੀ।
3: ਵਾਲੇਕੁਮ ਅਸਲਾਮ ਉਸਤਾਦ ਜੀਰਾ ਜੀ, ਇਹਨੂੰ ਕਹਿੰਦੇ ਆ ਪ੍ਰੋਗਰਾਮ ਚ ਸਭ ਠੀਕ ਠਾਕ, ਸਭ ਖੈਰ ਖੈਰੀਅਤ
4: ਜੀ? ਅੱਲਾ ਦਾ ਕਰਮ, ਮਿਹਰਬਾਨੀ ਤੇ ਬਹੁਤ ਸ਼ੁਕਰੀਆ ਤੁਹਾਡਾ ਜੀ।
3: ਅੱਛਾ ਜੀ, ਤੁਹਾਡਾ ਸ਼ੁਕਰੀਆ ਜੀ ਲਾਈਵ ਆਉਣ ਦਾ। ਕੀ ਕਹਿਣਾ ਚਾਹੋਗੇ? ਉਮੀਦ ਤੇ ਗੱਲਬਾਤ ਕਰ ਰਹੇ ਹਾਂ, ਤਵਕਕੁਆਤ ਤੇ ਗੱਲਬਾਤ ਕਰ ਰਹੇ ਹਾਂ।
4: ਗੱਲ ਜ਼ੈਨਬਾ ਜੀ, ਆਸ ਉਮੀਦ ਵਾਲੇ ਦਾ ਹੀ ਬੇੜਾ ਪਾਰ ਹੁੰਦਾ ਜੀ। ਅਸੀਂ ਆਸ ਨੀ ਲਾਵਾਂਗੇ ਤਾਂ ਉਮੀਦ ਕਿਸ ਤਰ੍ਹਾਂ ਅਸੀਂ ਸੋਚਾਂਗੇ ਕਿ ਸਾਡੀ ਆਸ ਉਮੀਦ ਪੂਰੀ ਹੋ ਸਕਦੀ ਹੈ? ਆਸਾਂ ਉਮੀਦਾਂ ਵਾਲਿਆਂ ਦਾ ਬੇੜਾ ਪਾਰ ਹੁੰਦਾ, ਹੀਲਾ ਕਰੀਏ ਤੇ ਵਸੀਲਾ ਬਣਦਾ ਜ਼ੈਨਬਾ ਜੀ।
3: ਸਹੀ ਹੋ ਗਿਆ, ਸਹੀ ਹੋ ਗਿਆ, ਠੀਕ ਹੈ ਠੀਕ ਹੈ। ਤੇ ਚੰਗੀਆਂ ਉਮੀਦਾਂ ਜਿਹੜੀਆਂ ਦਿਲ ਵੀ ਤੇ ਤੋੜਦੀਆਂ ਨੇ ਨਾ।
4: चलो
3: जी बड़ी मेहरबानी तुसी आए हो
4: जी आर जी वसीम अहमद भी तुहानू सुन रहा है ते साडे भरा कादर दी आवाज असीं सुनी सी तुहानू बड़ा चंगा लग्या ते नहीं फिर ड्राइवर ते शदाब ते आ गया हुण यार मैं सुनना पिया
3: अच्छा ठीक हो गया
4: फरी फरी बाजी ते अपना चुबुरजी वाली फरी बाजी ते नीला बाजी ते हमारा बेग इन सारयां नू मेरा मोहब्बत भरा सलाम ते तुहाडे लई ज़ैनब बाजी बहुत सारियां दुआवां तुसीं आंदे रहो ते प्रोग्राम करदे रहो ते असीं अपने विचार सांझे करदे रहीए
3: इंशाल्लाह आमीन थैंक यू सो मच अपना
4: ख्याल रब रखा ते अल्लाह बेली
3: रब रखा जी अल्लाह हाफिज़ उस्ताद जीरा साडे नाल मौजूद रहे वेखदे आं लाइव कॉल ते कौन ने की कहना चाहुंदे ने जी अस्सलाम वालेकुम
5: जबरदस्त
3: जी तारिक भाई थैंक यू तुसी याद रखिया
5: मान रखना चाहिदा जेडी है उम्मीद रहमत दी होनी चाहिदी बस ओदी रहमत तो ना उम्मीद नहीं होना चाहिदा
3: बाकी बंदियां तो कोई उम्मीद नहीं लानी चाहिदी
5: बिलकुल जेडी गल है ना तू अखबार दी
3: जी
5: रोज मिलना गल्ला करना या गप्पा मारना दोस्ती नहीं
3: जी
5: दूर रह के याद रखना दोस्ती है अच्छी दुआ करना दोस्ती है तो अखबार व्यवस्था नहीं करनी चाहिए आस रब दी ते खैर सब दी
3: बहुत सोहनी गल आस रब दी खैर सब दी तारिक भाई जिंदे बसदे रहो आबाद रहो मेरा दिल है की हमारा दी कॉल भी मिल जाए
5: अल्लाह ताला तुहानू सलामत रखे बहुत सारिया दुआवां उस्ताद जी रे और वास्ते सब नू मेरा सलाम अल्लाह ने के बाद ते सदा जीवे
3: सोहना पाकिस्तान इंशाल्लाह आमीन थैंक यू जी अगर तुसी सानू कॉल कर रहे हो ते थोड़ा जिहा इंतजार फरमा लो हमारा दी कॉल अगर मिल जाए ते क्या ही बात है जी अस्सलाम वालेकुम
6: जी वालेकुम अस्सलाम क्या हाल है जनाब
3: जी अल्हम्दुलिल्लाह अपना नाम दसो
6: जी लाहौर से हम गल कर रहे
3: हैं सॉरी
6: बंदा जिन्ना भी दिल दे करीब होवे ना उहदे कोल कुछ मंगण दी या कोई तवक्को रखण दा दिल नहीं करदा अल्लाह ताला दिल वेख के मुहब्बत पाउंदा उस तरह ये यकीन इतबार ए भी ना अल्लाह ताला दी मर्जी होंदी कि इस बंदे ते आपे ही आ जांदा
3: ओए होए होए बहुत डूंगी गल कीती है
6: हां जी
3: ठीक है
6: बाकी सारे सुनन वाले नु सलाम अनीला फिन स्पेशली ते हो सके अनीला पी ते मेरे लिए एक साडा नाल है एक गाना सॉन्ग प्ले कर दियो
3: अच्छा जी आखिरी गाना तुहाडे लिए ठीक है जी
6: हां जी
3: थैंक यू सो मच हीरा जी
6: सलामत रहे खुश रहो
3: बाद जजाक अल्लाह थैंक यू सो मच अल्लाह हाफिज़ इरम इरम साढ़े नाल मौजूद रही मोहब्बत प्यार नाल बड़ी अपनाइयत नाल तुसी फोन कीता है बड़ी तसली नाल गल कीती जी अस्सलाम वालेकुम वालेकुम अस्सलाम कौन साढ़े नाल
7: अभी मैं दरीस गल कर रहा
3: हूं जी दरीस ठीक हो
7: जी अल्हम्दुलिल्लाह अल्लाह शुक्र
3: अच्छा जी
7: पहले तो थानू 14 अगस्त दे नाल तुहाडी सालगिरह भी मुबारक
3: हो अच्छा नहीं
7: अल्लाह पाकिस्तान नू
3: सालगिरह अगले महीने वीरे 18 साल मेनू रेडियो ते हो गए
7: अच्छा रेडियो ते चलो रेडियो दी सालगिरह मुबारक
3: आए बहुत शुक्रिया थैंक यू जी जी जी जी
7: ते अल्लाह पाक तुहानू खुश रखे ते बहुत अच्छी बात देखो जी अच्छी सोच ते अच्छी उम्मीद इंसान नू तार दिंदी
3: आए हाय तार ला दिंदी
7: अगर अल्लाह पाक ते उम्मीद ते सोच मैं ते अपना एक एक्सपीरियंस तुहानू शेयर करांगा
3: जी
7: के जो मेरा वाला साहब ने किया ना अल्लाह पाक जन्नत नसीब करे तेन बाहर भेज देने ते मैं उन्होंने कहा मेरा वीजा उन्होंने गल बात हुई दुबई की गल मैं दुबई थी जा
6: बिलकुल
3: ठीक बिलकुल ठीक इदरीस बहुत बहुत शुक्रिया जी
6: सब मेरा सलाम
3: वालेकुम अस्सलाम वालेकुम अस्सलाम अल्लाह हाफिज़ जी अल्लाह हाफिज़ रब राखा जी अल्लाह हमारा मैं कोशिश से सी कि तुहाडी कॉल मिल जाए आखिरी कॉल मैं जरूर लवांगी अच्छा जी अज मनाया जा रहा हनी बी डे ते हनी बी जिहड़ियां जनाब शहद दियां मक्खियां उन्हां दी अगर गल करिए ते हर शहद दे छत्ते च तकरीबन 4000 शहद दियां मक्खियां हुंदियां ने जिहड़ियां मुख्तलिफ काम सर अंजाम देंदियां ने अगर असीं अपनी हयाती च वेखीए ते हर चीज़ नूं कैटेगराइज कीता जांदा इसे तरह ही बहुत सारे लोग मुख्तलिफ काम करते हैं कुछ अच्छी पोस्ट ते हुंदे ने कुछ अगे जनाब उन्हां लोग रखे हुंदे ने काम वास्ते पूरी टीम रखी हुंदी इसे तरह ही इन्हां दा भी निज़ाम हुंदा कि कुछ मक्खियां जिहड़ियां ने छत्ता बनाउंदियां ने कुछ जिहड़ियां ने शहद लियाण दा काम करदियां ने कुछ मक्खियां जिहड़ियां ने ओह अंडे जिहड़े ने उहनां दी देखभाल करदियां ने ते ए मक्खी शहद दी मक्खी जी दी गल करिए ते ए मक्खी सानू इक बेहतरीन खुराक दिंदी है शहद दी सूरत च जिहड़ी साडी सेहत वास्ते बड़ी चंगी हुंदी है इस तों इलावा इहनां दी जिंदगी तों बहुत कुछ सिखण नूं मिलदा है जिदा कि अगर असी वेखीए कि एक कीड़ा नहीं है बल्कि ऐसा कीड़ा है कि जिहड़ी ऐसी मक्खी है कि जिहड़ी बड़ी मेहनती हुंदी है एक नज़्मो ज़ब्त एक डिसिप्लिन जिहड़ा इहदे ते नज़र आंदा है इतफाक नज़र आंदा है आपस च इतफाक नाल रहिंदियां ने ते मुख्तलिफ किस्म दे फुल्लां दे ज़रिए शहद नूं जमा करदियां ने ते हर शहद दी मक्खी अपने अपने हिस्से दा काम करदी है अपने छत्ते च शहद नूं ज़खीरा करदी है ते शहद दी मक्खी दी ज़िंदगी सानूं मेहनत करना सिखाउंदी है ते वाकई रब दी कुदरत वेखीए ते इक शानदार तखलीक है अस्सलाम अलैकुम जी
6: वालेकुम अस्सलाम मैं फरीदा मुर्दी लाहौर तो गल कर रही हां
3: बिस्मिल्लाह
6: कैसे हो तुसी ठीक हो
3: अल्हम्दुलिल्लाह तुसी ठीक हो
6: शुक्र है अल्लाह ताला दा आशा ते उम्मीद आला अगे लानियां चाहिदियां ने
3: हाय हाय हाय बंदियां नाल नहीं
6: ठीक बंदियां नहीं लानियां चाहिदियां बंदियां को कुछ नहीं मिलना ਜਬਾ ਬੜਾ ਅੱਛਾ ਮੇਰਾ ਜ਼ਿੰਦਗੀ ਦਾ
3: ਚਲੋ ਜੀ ਬਸ
6: ਸਭ ਤੋਂ ਨਾਲ ਜਿਹੜੀ ਬਹੁਤ ਸਾਰੀ ਦੁਆਵਾਂ ਮਾਰਾ ਬੇਗ ਦੀ ਕਾਲ ਇਨਸ਼ਾਅੱਲਾ ਜਲਦੀ ਮਿਲ ਜਾਏਗੀ
3: ਇਨਸ਼ਾਅੱਲਾ
6: ਮੇਰੇ ਭਾਈ ਨੇ ਯਾਦ ਕੀਤਾ ਜਸਮੀ ਮਾਪੀ ਨੇ ਯਾਦ ਕੀਤਾ ਮਾਰਾ ਬੇਗ ਨੇ ਬਾਕੀ ਸਭ ਸੁਣਨ ਵਾਲਿਆਂ ਦੀ ਬਹੁਤ ਸਾਰੀ ਦੁਆਵਾਂ ਅੱਲਾ ਹਾਫਿਜ਼ ਮਾਨ
3: ਅੱਲਾ ਹਾਫਿਜ਼ ਥੈਂਕ ਯੂ ਸੋ ਮਚ ਫਰੀ ਸਾਹਿਬਾ ਸਾਡੇ ਨਾਲ ਮੌਜੂਦ ਸਨ ਲਾਸਟ ਕਾਲ ਮੈਂ ਲਵਾਂਗੀ ਮਾਰਾ ਅੱਲਾ ਕਰੇ ਤੁਹਾਡੀ ਕਾਲ ਮਿਲ ਹੀ ਜਾਏ ਜੀ ਅਸਲਾਮ ਅਲੈਕੁਮ
8: ਵਾਲੇਕੁਮ ਸਲਾਮ ਜ਼ੈਨਬ ਜੀ ਮੇਰੀ ਕਾਲ ਕੱਟੀ ਗਈ ਸੀ
3: ਜੀ ਜੀ
8: ਮੈਂ ਕਹਿੰਦੀ ਕਿ ਆਸਾਂ ਉਮੀਦਾਂ ਜਿਹੜੀਆਂ ਨੇ ਇਨਸਾਨਾਂ ਤੇ ਨਹੀਂ ਲਾਣੀਆਂ ਚਾਹੀਦੀਆਂ
3: ਠੀਕ
8: ਹੋ ਗਿਆ ਜਦੋਂ ਸਾਡੀ ਉਮੀਦ ਪੂਰੀ ਨਹੀਂ ਹੁੰਦੀ ਤੇ ਫਿਰ ਤੁਹਾਨੂੰ ਪਤਾ ਨਾ ਦਿਲ ਤੇ ਕੀ ਗੁਜ਼ਰਦੀ ਹੈ
3: ਹਾਏ ਹਾਏ ਹਾਏ
8: ਆਸਾਂ ਉਮੀਦ ਜਿਹੜੀਆਂ ਨੇ ਇਸੇ ਤਰ੍ਹਾਂ ਆਪਣੇ ਅੱਲਾ ਨਾਲ ਲਾਓ ਅਦਾ ਕਰੋ ਸਭ ਕੁਝ ਮਿਲ ਜਾਂਦਾ
3: ਬੇਸ਼ੱਕ
8: ਤੇ ਮੈਂ ਜੀ ਇਹ ਹੀ ਕਹਾਂਗੀ ਕਿ ਇਨਸਾਨਾਂ ਦੇ ਨਾਲ ਆਸਾਂ ਉਮੀਦਾਂ ਨਹੀਂ ਲਾਣੀਆਂ
3: ਜ਼ਬਰਦਸਤ ਥੈਂਕ ਯੂ ਸ਼ਮੀਮਾ ਪੀ ਥੈਂਕ ਯੂ ਜੀ ਓਕੇ ਜੀ
8: ਮੇਰੀ ਕਾਲ ਕੱਟੀ ਗਈ ਸੀ ਉਸ ਵਕਤ ਤੇ ਜ਼ੈਨਬ ਜੀ ਦੋ ਸ਼ੋਅ ਤੁਹਾਨੂੰ ਮਿਲੇ ਨੇ
3: ਨਹੀਂ ਨਹੀਂ ਮੇਰਾ ਇਹੋ ਹੀ ਪ੍ਰੋਗਰਾਮ ਹੈ ਹਫਤੇ ਵਾਲਾ ਇਨਸ਼ਾਅੱਲਾ ਥੈਂਕ ਯੂ ਸ਼ਮੀਮਾ ਅੱਲਾ ਹਾਫਿਜ਼ ਅੱਲਾ ਹਾਫਿਜ਼ ਹਾਏ ਮਜ਼ੇਦਾਰ ਗੱਲ ਹੈ ਵੇ ਨਾ ਕਿ ਇੱਕ ਦੂਸਰੇ ਦਾ ਕਿੰਨਾ ਖਿਆਲ ਹੈ ਸਾਨੂੰ ਸਭ ਨੂੰ ਜੀ ਅਸਲਾਮ ਅਲੈਕੁਮ ਜੀ ਕੌਣ ਸਾਡੇ ਨਾਲ
6: خیر
3: خیریت نال رو بھی ٹھیک ہے ہمارا ہن تے زیشان روکڑی بھی آ گئے تسی کتھے رہ گئے جی السلام علیکم السلام علیکم السلام علیکم جی وعلیکم السلام
9: امید لانی
3: پی
9: باقی امید ہی
3: ہر
9: رات سونے امید نہ سونے صبح
3: بہتر دن ہوئے گا ਬਿਲਕੁਲ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਬਹੁਤ ਸ਼ੁਕਰੀਆ ਮੁਹੰਮਦ ਉਸਮਾਨ ਮੁਗਲ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਤੁਹਾਡੀ ਕੀਮਤੀ ਰਾਏ ਦਾ ਸ਼ੁਕਰੀਆ। ਜੀ ਜਨਾਬ ਜੀ ਆਇਆਂ ਨੂੰ ਵੈਲਕਮ ਅਤੇ ਖੁਸ਼ ਆਮਦੀਦ ਅਤੇ ਤੁਹਾਨੂੰ ਸਭ ਨੂੰ ਇੱਕ ਵਾਰੀ ਫਿਰ ਹੁਣ ਅਸੀਂ ਕੀ ਕਰਾਂਗੇ, ਸਾਈਨ ਆਊਟ ਹੀ ਕਰਾਂਗੇ। ਮੈਂ ਸੋਚ ਰਹੀ ਸੀ ਹਮਾਰਾ ਦੀ ਕਾਲ ਮਿਲ ਜਾਏ ਲੇਕਿਨ ਕਾਲ ਨਹੀਂ ਮਿਲ ਸਕੀ। ਲਾਹੌਰ ਸਫਾਰੀ ਪਾਰਕ ਇੰਟਰੋਡਿਊਸ ਕਰਾ ਰਿਹਾ ਪਾਕਿਸਤਾਨ ਦਾ ਪਹਿਲਾ ਪਰਮਾਨੈਂਟ 7D ਸਿਨੇਮਾ। ਨਵੀਂ ਜਨਾਬ ਟੈਕਨੋਲੋਜੀ ਹੋਏਗੀ, ਨਵਾਂ ਐਕਸਪੀਰੀਅੰਸ ਹੋਏਗਾ। ਕਮਿੰਗ ਜਿਹੜੇ ਨੈਕਸਟ ਮੰਥਸ ਹੋਣਗੇ, ਅਗਲੇ ਜਿਹੜੇ ਆਉਣ ਵਾਲੇ ਮਹੀਨੇ ਹੋਣਗੇ, ਉਹਦੇ 'ਚ ਫੈਸਿਲਿਟੀ ਦਿੱਤੀ ਜਾਏਗੀ ਜਿਹਦੇ 'ਚ ਜਨਾਬ ਇੰਟਰਟੇਨ ਕੀਤਾ ਜਾਏਗਾ ਸ਼ਾਇਕੀਨ ਨੂੰ, ਅਤੇ ਇਹਦੇ ਨਾਲ ਜਿਹੜੀ ਵਾਈਲਡ ਲਾਈਫ ਹੈ ਉਹਦੇ ਬਾਰੇ 'ਚ ਐਜੂਕੇਟ ਵੀ ਕੀਤਾ ਜਾਏਗਾ, ਨੌਲੇਜ ਦਿੱਤਾ ਜਾਏਗਾ, ਤਾਲੀਮ ਦਿੱਤੀ ਜਾਏਗੀ। ਇਹ ਪ੍ਰੋਜੈਕਟ ਜਿਹੜਾ ਨਾ ਇਹ ਇੱਕ ਕਿਸਮ ਦਾ ਕਹਿ ਲਓ ਕਿ ਮਾਡਰਨਾਈਜ਼ ਪਲਾਨ ਹੈ ਸਫਾਰੀ ਜ਼ੂ ਲਾਹੌਰ 'ਚ, ਛੇਤੀ ਇਸ 'ਤੇ ਅਮਲ ਹੋਏਗਾ ਜਿਹਦੇ ਨਾਲ ਪੰਜਾਬ ਦੇ ਟੂਰਿਜ਼ਮ ਨੂੰ ਫਰੋਗ ਮਿਲੇਗਾ। ਜ਼ਾਹਰੀ ਗੱਲ ਹੈ ਲੋਕੀ ਵੇਖਣ ਜਾਣਗੇ, ਸਿੱਖਣ ਜਾਣਗੇ, ਬਹੁਤ ਸਾਰਾ ਜਨਾਬ ਨੌਲੇਜ ਜਿਹੜਾ ਉਹ ਹਾਸਿਲ ਕਰਨਗੇ, ਇੰਟਰਟੇਨਮੈਂਟ ਵੱਖਰੀ ਹੋਏਗੀ। 2:58 ਹੋ ਗਏ ਨੇ, 2:58 ਵੇਲਾ, ਇਜਾਜ਼ਤ ਨਹੀਂ ਦੇ ਰਿਹਾ ਕਿ ਗੱਲਬਾਤ ਨੂੰ ਅੱਗੇ ਟੋਰਿਆ ਜਾਏ। ਉਮੀਦ ਬਾਰੇ ਗੱਲਬਾਤ ਕੀਤੀ ਹੈ, ਤਵਕੁਆਤ ਬਾਰੇ ਗੱਲਬਾਤ ਕੀਤੀ ਹੈ, ਤਵਕੁਆਤ ਵਾਬਸਤਾ ਹੋ ਜਾਂਦੀਆਂ ਨੇ, ਉਮੀਦਾਂ ਲੱਗ ਜਾਂਦੀਆਂ ਨੇ, ਲੇਕਿਨ ਹਮੇਸ਼ਾ ਕੋਸ਼ਿਸ਼ ਇਹੋ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਤਾਰਿਕ ਭਾਈ ਨੇ ਗੱਲ ਕੀਤੀ ਕਿ ਰੱਬ ਤਾਲਾ ਫਜ਼ਲ ਕਰੇ, ਰੱਬ ਤਾਲਾ ਦੀ ਰਹਿਮਤ ਦੀ ਉਮੀਦ ਰੱਖਣੀ ਚਾਹੀਦੀ ਹੈ, ਉਹਦੇ ਕੋਲੋਂ ਉਮੀਦ ਲੈਣੀ ਚਾਹੀਦੀ ਹੈ, ਇਨਸਾਨ ਨੂੰ ਇਨਸਾਨ ਕੋਲੋਂ ਉਮੀਦ ਨਹੀਂ ਲੈਣੀ ਚਾਹੀਦੀ। ਬਹੁਤ ਸਾਰੇ ਮਾਮਲਾਤ ਐਸੇ ਹੁੰਦੇ ਨੇ ਜ਼ਿੰਦਗੀ ਦੇ ਕਿ ਇੱਕ ਦੂਸਰੇ 'ਤੇ ਇਤਬਾਰ ਵੀ ਕਰਨਾ ਪੈਂਦਾ ਹੈ, ਉਮੀਦ ਲਾਉਣੀ ਵੀ ਪੈਂਦੀ ਹੈ, ਲੇਕਿਨ ਅਕਸਰ ਉਮੀਦਾਂ ਸਾਨੂੰ ਮਾਯੂਸ ਕਰਦੀਆਂ ਨੇ। ਹਮੇਸ਼ਾ ਹਮੇਸ਼ਾ ਅੱਛੀ ਉਮੀਦ ਉਸ ਰੱਬ ਤਾਲਾ ਦੀ ਜ਼ਾਤ ਕੋਲੋਂ ਲਾਓ। ਇਨਸਾਨ ਹੈ ਉਹ ਕਦੀ ਤੁਹਾਨੂੰ ਡਿਸਅਪੁਆਇੰਟ ਕਰੇਗਾ, ਕਦੀ ਮਾਯੂਸ ਕਰੇਗਾ, ਕਦੀ ਉਮੀਦ 'ਤੇ ਪੂਰਾ ਉਤਰੇਗਾ। ਅਗਰ ਅੱਛੀ ਉਮੀਦ ਲਾ ਰਹੇ ਹੋ ਤਾਂ ਇਹ ਵੀ ਤਵੱਕੋ ਜ਼ਰੂਰ ਰੱਖੋ ਕਿ ਅਗਰ ਐਸਾ ਨਾ ਹੋਇਆ ਤਾਂ ਫਿਰ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਸਾਂਭਣਾ, ਕਿਸ ਤਰ੍ਹਾਂ ਮੁਤਮੈਨ ਰੱਖਣਾ, ਕਿਸ ਤਰ੍ਹਾਂ ਸੈਟਿਸਫਾਈਡ ਰੱਖਣਾ। ਬਹੁਤ ਬਹੁਤ ਸ਼ੁਕਰੀਆ ਜਨਾਬ, ਥੈਂਕ ਯੂ ਸੋ ਮਚ। ਬਹੁਤ ਕੁਛ ਮੈਂ ਕਹਿਣਾ ਚਾਹ ਰਹੀ ਸੀ ਲੇਕਿਨ ਵੇਲਾ ਨਹੀਂ ਹੈ। ਇਨਸ਼ਾਅੱਲਾ ਤਾਲਾ ਆਉਂਦੇ ਹਫ਼ਤੇ ਮੁਲਾਕਾਤ ਕਰਾਂਗੇ। ਇੱਕ ਦੋ ਦਿਨ ਆਪਣਾ ਰੱਖਿਆ ਤੇ ਟੇਰੋ ਟੇਰ ਖਿਆਲ। ਦੁਆਵਾਂ ਵਿੱਚ ਸਾਨੂੰ ਸਾਡੀ ਟੀਮ ਨੂੰ ਜ਼ਰੂਰ ਰੱਖਿਆ ਕਰੋ ਯਾਦ, ਕਿਉਂ ਜੇ ਵਾਕਈ ਤੁਹਾਡੀਆਂ ਦੁਆਵਾਂ ਦੀ ਸਾਨੂੰ ਬਹੁਤ ਲੋੜ ਹੁੰਦੀ ਹੈ, ਬਹੁਤ ਜ਼ਰੂਰਤ ਰਹਿੰਦੀ ਹੈ। ਦੇ ਦਿਓ ਇਜਾਜ਼ਤਾਂ, ਅੱਲਾ ਹਾਫਿਜ਼, ਅੱਲਾ ਨਿਗੇ ਬਾਨ।

0: there's music, and then there's magic. One Above, FM 101.
1: अब वक्त हुआ चाहता है कमर्शियल ब्रेक का।
2: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोने पैन प्रो, तुहाडी मेजबान साइमा प्रोफेसर सुलेमान दे तिब्बी मशवरे लेके तुहाडी खिदमत विच हाजिर है। पैन प्रो, तुसी ये प्रोग्राम बकायदगी ना सुनिया करो, क्योंकि इस प्रोग्राम विच साडे मुल्क दे बहुत ही मशहूर ते मन्ने परमन्ने तबीब जनाब प्रोफेसर सुलेमान साहब तशरीफ लियांदे ने। पैन प्रो, मैं तुहाडी मुलाकात सुलेमान साहब नाल करवानी आ, पर जरा ठहरो जनाब, पहले लिखो साडा पता ते फोन नंबर ताकि तुसी आप भी प्रोफेसर सुलेमान साहब नूं मिल सको। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड लाहौर। फोन नंबर 042-377-27160, यानी 042-377-27160। मोबाइल नंबर है 03-300-414-2608, यानी 03-400-2608। ते साडा ईमेल एड्रेस है suleiman.dawakhana@gmail.com। जी भैन भ्राओ, पता तुहानू मिल गया, हुण तुसी इलाज मुआलजे विच देर नहीं करनी। लो जी भैन भ्राओ, मिलने आ सुलेमान साहब नाल। सुलेमान साहब जी आया नू ते बहुत सारे सलाम ते दुआवां उन्हां भैन भ्राओं वल्लों जिन्हां ने ईमेल ते SMS लिखियां ने।
3: वालेकुम सलाम साइमा जी, मैं भी अपने सारे भैन भ्रावां नू सलाम पेश करना वा, ते मेरी ये दुआ है कि सोहना रब सारे मरीजां नू सेहत ते तंदुरुस्ती अता फरमाए।
2: आमीन। सुलेमान साहब, मैं इन्ने ईमेल ते SMS पढ़नी आ, पर फिर भी भैन भरावां नू गिला रहिंदा है कि उन्हां दीआं ईमेल ते SMS प्रोग्राम विच शामिल नहीं हुंदीआं। इहदा कोई हल दसो।
3: हल की होना है, हल तो यही है कि दिन विच दो वारी प्रोग्राम पेश कीता जावे।
2: जी बिल्कुल, यानी सुबह ते शाम, ताकि जेड़े लोग दिन वेले प्रोग्राम नहीं सुन सकते वह शाम नू सुन लैण। सुलेमान साहब, एक गल ते बिल्कुल ठीक है। सुलेमान साहब, पेश करनी आ प्रोग्राम दी पहली ईमेल जेड़ी एक स्टूडेंट ने लिखी है।
3: अच्छा।
2: इना दा नाम इमरान कदीर है
3: जी।
2: ए कहंदे ने कि मैनू जिस्मानी कमजोरी इन्नी हो गई है कि जिस्म दीआं हड्डियां ते हत्थां दीआं रगां साफ नजर आंदियां ने।
3: अच्छा।
2: अखां दी चमक खत्म हो गई है ते काले हल्के बन गए ने। जो कोई वेखदा है इहो समझदा है कि मैं नशा करना वा। कोई इहो जी दवाई दिओ जिहदे नाल जिस्म भर जावे ते मैं स्मार्ट हो जावां। लोकी चाहुंदे ने कि उह दुबले पतले रहिण। ਇਹ ਪਹਿਲਾ ਮਰੀਜ਼ ਦੇਖਿਆ ਜਿਹੜਾ ਮੋਟਾ ਹੋ ਕੇ ਸਮਾਰਟ ਹੋਣਾ ਚਾਹੁੰਦਾ ਹੈ। ਇਹ ਗੱਲ ਕੁਝ ਅਜੀਬ ਨਹੀਂ ਲੱਗਦੀ?
3: ਸਹਿਮਾ ਜੀ, ਦੁਬਲਾ ਪਤਲਾ ਹੋਣ ਦਾ ਮਤਲਬ ਇਹ ਨਹੀਂ ਕਿ ਬੰਦਾ ਹੱਡੀਆਂ ਦਾ ਢਾਂਚਾ ਹੀ ਬਣ ਜਾਵੇ ਤੇ ਲੋਕੀ ਉਹਨੂੰ ਨਸ਼ਾਬਾਜ਼ ਸਮਝਣ ਲੱਗਣ। ਮੈਂ ਉਹਨੂੰ ਇਹ ਕਹਾਂਗਾ ਕਿ ਬੇਟਾ ਜੀ, ਜਿਸਮ ਦਾ ਇੰਜ ਸੁੱਕ ਜਾਣਾ ਪਰੇਸ਼ਾਨੀ ਦੀ ਗੱਲ ਹੈ, ਕਿਉਂਕਿ ਇਹਦਾ ਮਤਲਬ ਇਹ ਹੁੰਦਾ ਹੈ ਕਿ ਅੰਦਰ ਕੋਈ ਨਾ ਕੋਈ ਬਿਮਾਰੀ ਹੈ ਜਿਹੜੀ ਜਿਸਮ ਨੂੰ ਸਿਉਂਕ ਵਾਂਗੂ ਚਮੜੀ ਹੋਈ ਹੈ। ਤੇ ਬੇਟਾ ਜੀ, ਇਸ ਉਮਰ ਵਿੱਚ ਆਮ ਤੌਰ ਤੇ ਬਦ ਖੁਆਬੀ ਜਾਂ ਫਿਰ ਯੂਰਨ ਵਿੱਚ ਪਾਸਾਂ ਦੀ ਤਕਲੀਫ ਹੋ ਜਾਂਦੀ ਹੈ, ਜਿਹੜੀ ਹੌਲੀ ਹੌਲੀ ਅਸਾਬੀ ਕਮਜ਼ੋਰੀ ਦਾ ਸਬੱਬ ਬਣਦੀ ਹੈ, ਤੇ ਸ਼ਾਦੀ ਤਿਕਰ ਪਹੁੰਚਦੀਆਂ ਇੰਨੀ ਕਮਜ਼ੋਰੀ ਹੋ ਜਾਂਦੀ ਹੈ ਕਿ ਜਿਹਦੀ ਵਜ੍ਹਾ ਨਾਲ ਜ਼ਿੰਦਗੀ ਖਰਾਬ ਹੋ ਸਕਦੀ ਹੈ।
2: ਬਿਲਕੁਲ
3: ਬੇਟਾ ਜੀ, ਇਸ ਬਿਮਾਰੀ ਨੂੰ ਮਾਮੂਲੀ ਨਾ ਸਮਝੋ ਤੇ ਜਿੰਨੀ ਛੇਤੀ ਹੋਵੇ ਮੈਨੂੰ ਦੁਆਖਾਨੇ ਤੇ ਆ ਕੇ ਮਿਲੋ ਤਾਂ ਕਿ ਮੈਂ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ। ਬੇਟਾ ਜੀ, ਤੁਸੀਂ ਫਿਕਰ ਨਾ ਕਰੋ, ਇਲਾਜ ਤੋਂ ਬਾਅਦ ਇਨਸ਼ਾਅੱਲਾ ਤੁਹਾਡੀ ਅਸਲ ਬਿਮਾਰੀ ਦੂਰ ਹੋ ਜਾਵੇਗੀ ਤੇ ਤੁਹਾਡਾ ਜਿਸਮ ਵੀ ਖੂਬਸੂਰਤ ਤੇ ਸਮਾਰਟ ਹੋ ਜਾਵੇਗਾ।
2: ਜੀ ਭਾਈ ਜੀ, ਤੁਹਾਡਾ ਮਸਲਾ ਹੱਲ ਹੋ ਗਿਆ, ਹੁਣ ਤੁਸੀਂ ਇਲਾਜ ਦੀ ਫਿਕਰ ਕਰੋ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਭੈਣ ਹੋਰਾਂ ਦੀ ਹੈ ਤੇ ਇਹ ਵੀ ਸਟੂਡੈਂਟ ਨੇ
3: ਜੀ।
2: ਇਹ ਕਹਿੰਦੀਆਂ ਨੇ ਕਿ ਮੈਂ LLB ਦੀ ਸਟੂਡੈਂਟ ਹਾਂ, ਬਹੁਤ ਪੜ੍ਹਨਾ ਪੈਂਦਾ ਹੈ, ਪਰ ਮੇਰੇ ਅੱਧੇ ਸਿਰ ਵਿੱਚ ਇੰਨਾ ਕੁ ਦਰਦ ਹੁੰਦਾ ਹੈ ਕਿ ਮੈਨੂੰ ਪੜ੍ਹਨ ਲਿਖਣ ਦਾ ਹੋਸ਼ ਹੀ ਨਹੀਂ ਰਹਿੰਦਾ। ਮੈਂ ਅੰਗਰੇਜ਼ੀ ਇਲਾਜ ਬਹੁਤ ਕਰਾਇਆ ਜਿਹਦੇ ਨਾਲ ਮੂੰਹ ਪੱਕ ਗਿਆ, ਮੋਸ਼ਨ ਦੇ ਨਾਲ ਨਾਲ ਸੀਨੇ ਵਿੱਚ ਜਲਣ ਵੀ ਹੋਣ ਲੱਗ ਪਈ। ਫਿਰ ਮੈਂ ਉਹ ਦਵਾਈਆਂ ਛੱਡ ਦਿੱਤੀਆਂ, ਮਿਹਰਬਾਨੀ ਕਰਕੇ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ।
3: ਬੇਟੀ ਜੀ, ਇਸ ਬਿਮਾਰੀ ਨੂੰ ਤਿੱਬ ਵਿੱਚ ਦਰਦ ਸ਼ਕੀਕਾ ਕਹਿੰਦੇ ਨੇ, ਜਿਹੜੀ ਬਹੁਤ ਹੀ ਤਕਲੀਫ ਦੇਣ ਵਾਲੀ ਬਿਮਾਰੀ ਹੈ, ਤੇ ਮੈਂ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਭੈਣਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਦੇਸੀ ਇਲਾਜ ਦੇ ਸਿਵਾ ਇਸ ਬਿਮਾਰੀ ਦਾ ਹੋਰ ਕੋਈ ਇਲਾਜ ਨਹੀਂ।
2: ਬਿਲਕੁਲ,
3: ਕਿਉਂਕਿ ਦੂਜੀਆਂ ਦਵਾਈਆਂ ਸਿਰਫ ਦਰਦ ਨੂੰ ਰੋਕਦੀਆਂ ਨੇ, ਯਾਨੀ ਬਿਮਾਰੀ ਦੀ ਅਸਲ ਵਜ੍ਹਾ ਨੂੰ ਠੀਕ ਨਹੀਂ ਕਰਦੀਆਂ। ਇਸ ਲਈ ਮਰੀਜ਼ ਨੂੰ ਵਕਤੀ ਆਰਾਮ ਹੁੰਦਾ ਹੈ, ਜਦਕਿ ਦਵਾਈਆਂ ਦੇ ਮੁਜ਼ਰ ਅਸਰਾਤ ਮੇਦ ਨੂੰ ਖਰਾਬ ਕਰ ਦਿੰਦੇ ਨੇ। ਬੇਟੀ ਜੀ, ਤੁਸੀਂ ਬੈਂਗਣ, ਮਸਰਾਂ ਦੀ ਦਾਲ, ਗੋਭੀ, ਅਰਵੀ ਤੇ ਮਸਾਲੇਦਾਰ ਖਾਣੇ ਕੁਝ ਦਿਨਾਂ ਲਈ ਛੱਡ ਦਿਓ ਤੇ ਸੁਬਹਾ ਸ਼ਾਮ ਜ਼ਰੂਰ ਵਾਕ ਕਰੋ।
2: ਬਿਲਕੁਲ,
3: ਮੈਂ ਤੁਹਾਨੂੰ ਦਵਾਈ ਵੀ ਪਾਰਸਲ ਕਰਵਾ ਦਿਆਂਗਾ ਜਿਹਦੇ ਨਾਲ ਦਿਮਾਗੀ ਰੇਸ਼ਾ ਨਿਕਲੇਗਾ ਤੇ ਦਿਮਾਗ ਨੂੰ ਤਾਕਤ ਮਿਲੇਗੀ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ।
2: ਜੀ ਭੈਣ ਜੀ, ਹੁਣ ਤੁਸੀਂ ਫਿਕਰ ਨਾ ਕਰੋ ਤੇ ਖੂਬ ਪੜ੍ਹੋ ਤੇ ਵਕੀਲ ਬਣ ਕੇ ਹਮੇਸ਼ਾ ਮਜ਼ਲੂਮਾਂ ਦੀ ਮਦਦ ਕਰਨਾ ਤੇ ਇਨਸਾਫ ਦਾ ਸਾਥ ਦੇਣਾ। ਸੁਲੇਮਾਨ ਸਾਹਿਬ, ਈਮੇਲ ਭਾਈ ਨਸੀਰ ਜਾਵੇਦ ਨੇ ਲਿਖੀ ਹੈ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਮੈਨੂੰ ਇੱਕ ਲੱਤ ਵਿੱਚ ਬਹੁਤ ਹੀ ਪੀੜ ਹੁੰਦੀ ਹੈ ਤੇ ਟੁਰਿਆ ਫਿਰਿਆ ਨਹੀਂ ਜਾਂਦਾ। ਮੈਂ ਮਾਲਿਸ਼ ਵੀ ਕੀਤੀ ਪਰ ਆਰਾਮ ਨਹੀਂ ਆਇਆ। ਕੋਈ ਜ਼ਬਰਦਸਤ ਜਿਹੀ ਦਵਾਈ ਪਾਰਸਲ ਕਰ ਦਿਓ ਤੇ ਮੈਂ ਠੀਕ ਹੋ ਜਾਵਾਂ। ਸੁਲੇਮਾਨ ਸਾਹਿਬ, ਅੱਜ ਤੇ ਅੱਧੀਆਂ ਅੱਧੀਆਂ ਬਿਮਾਰੀਆਂ ਦੇ ਖਤ ਆ ਰਹੇ ਨੇ, ਯਾਨੀ ਅੱਧੇ ਸਿਰ ਦਾ ਦਰਦ, ਇੱਕ ਲੱਤ ਵਿੱਚ ਪੀੜ। ਸੁਲੇਮਾਨ ਸਾਹਿਬ, ਇਹਨਾਂ ਨੂੰ ਤੇ ਸ਼ੁਕਰ ਕਰਨਾ ਚਾਹੀਦਾ ਕਿ ਅੱਧੀ ਬਿਮਾਰੀ ਹੈ ਕਿਧਰੇ ਪੂਰੀ ਨਹੀਂ ਹੋ ਗਈ।
3: ਓਹੋ ਸਹਿਮਾ, ਤੁਸੀਂ ਤਾਂ ਮਜ਼ਾਕ ਕਰਦੇ ਰਹਿੰਦੇ ਹੋ ਪਰ ਯਾਦ ਰੱਖੋ ਕਿ ਇਹ ਆਦੀਆਂ ਬਿਮਾਰੀਆਂ ਹੀ ਬੰਦੇ ਨੂੰ ਪਰੇਸ਼ਾਨ ਕਰ ਦਿੰਦੀਆਂ ਨੇ।
2: ਜੀ ਬਿਲਕੁਲ,
3: ਰੱਬ ਇਹਨਾਂ ਤੋਂ ਬਚਾਵੇ।
2: ਸਹੀ,
3: ਨਸੀਰ ਭਾਈ ਹਕਮਤ ਵਿੱਚ ਇਸ ਬਿਮਾਰੀ ਨੂੰ ਦਰਦ ਅਰਕੁਨਸਾ ਕਹਿੰਦੇ ਨੇ, ਜਿਹਦਾ ਸਬਬ ਚੂਕਣੇ ਦਾ ਪੱਠਾ ਹੈ, ਜਿਹਨੂੰ ਦਵਾਈਆਂ ਨਾਲ ਠੀਕ ਕਰਨਾ ਪੈਂਦਾ ਹੈ, ਯਾਨੀ ਖਾਣ ਵਾਲੀ ਦਵਾਈ ਲਾਜ਼ਮੀ ਹੈ। ਇਸ ਲਈ ਤੁਹਾਨੂੰ ਮਾਲਿਸ਼ ਤੋਂ ਆਰਾਮ ਨਹੀਂ ਹੋਇਆ। ਮੇਰੇ ਭਾਈ, ਤੁਸੀਂ ਗੋਸ਼ਤ, ਚਨੇ ਦੀ ਦਾਲ, ਗੋਭੀ ਅਤੇ ਅਰਵੀ ਬਿਲਕੁਲ ਨਹੀਂ ਖਾਣੀ। ਮੈਂ ਤੁਹਾਨੂੰ ਇੱਕ ਜ਼ਬਰਦਸਤ ਅਤੇ ਅਜ਼ਮਾਈ ਹੋਈ ਦਵਾਈ ਪਾਰਸਲ ਕਰਾ ਦਿਆਂਗਾ ਜਿਹੜੀ ਪੱਠਿਆਂ ਅਤੇ ਹੱਡੀਆਂ ਨੂੰ ਤਾਕਤ ਦੇਵੇਗੀ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਬਿਲਕੁਲ ਦੂਰ ਹੋ ਜਾਵੇਗੀ ਅਤੇ ਤੁਸੀਂ ਟੁਰਨਾ ਫਿਰਨਾ ਕੀ ਦੌੜ ਵੀ ਸਕੋਗੇ।
2: ਜੀ ਭਾਈ ਜੀ, ਸੁਲੇਮਾਨ ਸਾਹਿਬ ਨੇ ਆਖਿਆ ਹੈ ਕਿ ਤੁਸੀਂ ਦੌੜ ਵੀ ਸਕੋਗੇ ਅਤੇ ਜਨਾਬ ਡਰ ਕੇ ਕਿਧਰੇ ਨਹੀਂ ਦੌੜਨਾ, ਸਿਰਫ ਸਿਹਤ ਲਈ ਦੌੜਨਾ, ਯਾਨੀ ਜੋਗਿੰਗ ਕਰਨਾ। ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ। ਮੁਕੰਮਲ ਇਲਾਜ ਤੇ ਈਮੇਲ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
4: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਏ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਜੀ ਭੈਣ ਭਰਾ, ਪਤਾ ਤੁਹਾਨੂੰ ਮਿਲ ਗਿਆ। ਆਪਣੀ ਸਿਹਤ ਦਾ ਖਿਆਲ ਰੱਖਣਾ ਤੇ ਰੱਬ ਨਾ ਕਰੇ ਜੇ ਕੋਈ ਤਿੱਬੀ ਮਸਲਾ ਹੋਵੇ ਤਾਂ ਤੁਸੀਂ ਸੁਲੇਮਾਨ ਸਾਹਿਬ ਨੂੰ ਆਪ ਵੀ ਮਿਲ ਲੈਣਾ ਤਾਂ ਕਿ ਅਸਲ ਬਿਮਾਰੀ ਦਾ ਪਤਾ ਲੱਗ ਜਾਵੇ। ਸੁਲੇਮਾਨ ਸਾਹਿਬ, ਈਮੇਲ ਅਸਲਮ ਚੌਧਰੀ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੀ ਵਾਲਦਾ ਨੂੰ 1 ਸਾਲ ਤੋਂ ਗੈਂਠੀਆਂ ਦੀ ਤਕਲੀਫ ਹੈ। ਹੱਥਾਂ ਦੀਆਂ ਉਂਗਲਾਂ ਜੁੜ ਗਈਆਂ ਨੇ ਤੇ ਇਲਾਜ ਵੀ ਕਰਵਾ ਰਿਹਾ ਵਾਂ ਪਰ ਫਾਇਦਾ ਨਹੀਂ ਹੁੰਦਾ। ਕੋਈ ਇਹੋ ਜਿਹੀ ਦਵਾਈ ਕਰ ਦਿਓ ਕਿ ਫੌਰਨ ਆਰਾਮ ਆ ਜਾਏ।
3: ਅਸਲਮ ਭਾਈ, ਇੱਕ ਗੱਲ ਯਾਦ ਰੱਖੋ ਕਿ ਗੈਂਠੀਆਂ ਦੀ ਬਿਮਾਰੀ ਬਹੁਤ ਹੀ ਪੇਚੀਦਾ ਹੁੰਦੀ ਹੈ ਜਿਹਦਾ ਟਿੱਕੇ ਇਲਾਜ ਕਰਾਉਣਾ ਪੈਂਦਾ ਹੈ। ਇਸ ਲਈ ਤੁਸੀਂ ਜ਼ਿਹਨ ਵਿੱਚ ਰੱਖੋ ਕਿ ਕਿਸੇ ਵੀ ਦਵਾਈ ਨਾਲ ਫੌਰੀ ਆਰਾਮ ਨਹੀਂ ਹੋਵੇਗਾ। ਅਸਲਮ ਭਾਈ, ਤੁਸੀਂ ਵਾਲਦਾ ਸਾਹਿਬਾਂ ਨੂੰ ਗੋਸ਼ਤ, ਚੌਲ, ਗੋਭੀ, ਅਰਵੀ ਅਤੇ ਹਰ ਕਿਸਮ ਦੀਆਂ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰਾਓ ਅਤੇ ਜੋੜਾਂ 'ਤੇ ਮਿੱਠੇ ਤੇਲ, ਰੋਗਨ ਜ਼ੈਤੂਨ ਜਾਂ ਫਿਰ ਅਲਸੀ ਦੇ ਤੇਲ ਦੀ ਮਾਲਿਸ਼ ਜ਼ਰੂਰ ਕਰਾਓ। ਮੇਰੇ ਭਾਈ, ਮੈਂ ਤੁਹਾਡੀ ਵਾਲਦਾ ਸਾਹਿਬਾਂ ਲਈ ਇੱਕ ਬਹੁਤ ਹੀ ਅਜ਼ਮਾਈ ਹੋਈ ਦਵਾਈ ਪਾਰਸਲ ਕਰਾ ਦਿਆਂਗਾ। ਤੁਸੀਂ ਦਵਾਈ ਇਸਤੇਮਾਲ ਕਰਾਓ, ਇਹਦੇ ਨਾਲ ਯੂਰਿਕ ਐਸਿਡ ਖਾਰਜ ਹੋਣ ਦੇ ਨਾਲ ਨਾਲ ਜੋੜ ਨਰਮ ਹੋ ਜਾਣਗੇ ਅਤੇ ਦਰਦ ਘੱਟ ਜਾਵੇਗਾ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਹੌਲੀ ਹੌਲੀ ਇਹ ਤਕਲੀਫ ਦੂਰ ਹੋ ਜਾਵੇਗੀ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਮਸੂਦ ਰਜ਼ਾ ਹੋਰਾਂ ਲਿਖੀ ਹੈ।
3: ਜੀ,
2: ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ 3 ਮਹੀਨੇ ਪਹਿਲੇ ਜ਼ਰਕਾਨ ਹੋਇਆ ਸੀ ਜਿਹੜਾ ਠੀਕ ਹੋ ਗਿਆ, ਪਰ ਜਿਸਮ ਵਿੱਚ ਕਮਜ਼ੋਰੀ ਇੰਨੀ ਹੋ ਗਈ ਹੈ ਕਿ ਮੈਂ ਕੋਈ ਜਿਸਮਾਨੀ ਕੰਮ ਨਹੀਂ ਕਰ ਸਕਦਾ। ਸਾਹ ਫੁੱਲਦੀ ਹੈ, ਭੁੱਖ ਘੱਟ ਲੱਗਦੀ ਹੈ ਤੇ ਪਸਲੀਆਂ ਵਿੱਚ ਸੱਜੇ ਪਾਸੇ ਭਾਰ ਜਿਹੜਾ ਨਾ ਭਾਰੀਪਨ ਤੇ ਦਰਦ ਹੁੰਦਾ ਹੈ। ਇੰਜ ਲੱਗਦਾ ਜਿਵੇਂ ਅੰਦਰ ਕੁਝ ਖਰਾਬੀ ਹੈ। ਮਿਹਰਬਾਨੀ ਕਰਕੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੈਂ ਠੀਕ ਹੋ ਜਾਵਾਂ।
3: ਮਸੂਦ ਭਾਈ, ਤੁਹਾਡੀਆਂ ਅਲਾਮਤਾਂ ਤੇ ਸਾਫ਼ ਦੱਸ ਰਹੀਆਂ ਨੇ ਕਿ ਤੁਹਾਡੀ ਬਿਮਾਰੀ ਤੇ ਠੀਕ ਹੋ ਗਈ ਹੈ ਪਰ ਉਹਦੇ ਅਸਰਾਤ ਅਜੇ ਵੀ ਬਾਕੀ ਨੇ ਤੇ ਮੈਨੂੰ ਯਕੀਨ ਹੈ ਕਿ ਤੁਹਾਡਾ ਜਿਗਰ ਵੱਧ ਗਿਆ ਹੈ। ਮੇਰੇ ਭਾਈ, ਤੁਸੀਂ ਚਿਕਨਾਈ ਵਾਲੀ ਚੀਜ਼ਾਂ ਬਿਲਕੁਲ ਨਾ ਖਾਓ ਤੇ ਸੁਬਹਾ ਸ਼ਾਮ ਪੈਦਲ ਜ਼ਰੂਰ ਚੱਲੋ। ਟਿੰਡੇ, ਤੋਰੀ, ਕੱਦੂ, ਘੀਆ, ਮੇਥੀ ਤੇ ਖੀਰੇ ਕੁਝ ਅਰਸੇ ਲਈ ਇਹਨਾਂ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ। ਮੇਰੇ ਭਾਈ, ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਵਾ ਦਿਆਂਗਾ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਪੂਰੀ ਤਰ੍ਹਾਂ ਸਿਹਤਯਾਬ ਹੋ ਜਾਓਗੇ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਕੋਈ ਇਹੋ ਜਿਹੀ ਬਿਮਾਰੀ ਵੀ ਹੈ ਜਿਹਦੇ ਵਿੱਚ ਦਵਾਈ ਨਾ ਖਾਣੀ ਪਵੇ? ਮੇਰਾ ਮਤਲਬ ਹੈ ਕਿ ਸਿਰਫ ਖੁਰਾਕ ਨਾਲ ਹੀ ਇਲਾਜ ਹੋ ਜਾਵੇ।
3: ਸਹਿਮਾ ਜੀ, ਖੁਰਾਕ ਦੇ ਵਾਧੇ ਘਾਟੇ ਨਾਲ ਬਿਮਾਰੀ ਦਾ ਇਲਾਜ ਹੋ ਸਕਦਾ ਹੈ, ਪਰ ਦਵਾਈ ਇਸ ਲਈ ਜ਼ਰੂਰੀ ਹੁੰਦੀ ਹੈ ਕਿ ਬਿਮਾਰੀ ਦੀ ਸ਼ਿੱਦਤ ਅਤੇ ਉਹਦੇ ਨਾਲ ਨਾਲ ਹੋਣ ਵਾਲੇ ਦੂਜੇ ਮੁਜ਼ਰ ਅਸਰਾਤ ਨੂੰ ਰੋਕਿਆ ਜਾ ਸਕੇ।
2: ਅੱਛਾ, ਇਹ ਤਾਂ ਗੱਲ ਹੈ। ਵੈਸੇ ਸੁਲੇਮਾਨ ਸਾਹਿਬ, ਤੁਸੀਂ ਸਵਾਦੀ ਸਵਾਦੀ ਦਵਾਈਆਂ ਬਣਾਇਆ ਕਰੋ ਤਾਂ ਕਿ ਇਲਾਜ ਵੀ ਹੋ ਜਾਵੇ ਅਤੇ ਮੂੰਹ ਦਾ ਜ਼ਾਇਕਾ ਵੀ ਠੀਕ ਰਹੇ। ਸੁਲੇਮਾਨ ਸਾਹਿਬ, ਈਮੇਲ ਤੁਰਕਾਲੀ ਖੁਰਨ ਲਿਖੀਏ। ਇਹਨਾਂ ਨੂੰ ਦੋ ਮਸਲੇ ਨੇ, ਇੱਕ ਤੇ ਇਹਨਾਂ ਨੂੰ ਪੁਰਾਣਾ ਰੇਸ਼ਾ ਹੈ ਤੇ ਦੂਜੇ ਨਜ਼ਰ ਵੀ ਜਿਹੜੀ ਇਹਨਾਂ ਕਮਜ਼ੋਰ ਹੋ ਗਈ ਹੈ। ਕਹਿੰਦੇ ਨੇ ਕਿ ਮੈਂ ਐਨਕ ਵੀ ਲਾਉਣਾ ਵਾਂ ਪਰ 3-4 ਮਹੀਨੇ ਬਾਅਦ ਨੰਬਰ ਵੱਧ ਜਾਂਦਾ, ਰੇਸ਼ਾ ਬਹੁਤ ਹੀ ਤੰਗ ਕਰਦਾ ਤੇ ਕੜੀ ਮੁੜੀ ਗਲਾ ਸਾਫ਼ ਕਰਨਾ ਪੈਂਦਾ। ਕੇਰੇ ਦੀ ਵਜ੍ਹਾ ਨਾਲ ਰਾਤ ਨੂੰ ਸਾਹ ਰੁਕ ਜਾਂਦੀ ਹੈ, ਕੋਈ ਬਿਹਤਰੀਨ ਜਿਹੀ ਦਵਾਈ ਪਾਰਸਲ ਕਰ ਦਿਓ।
3: ਹਾਲਕ ਭਾਈ, ਜਿਸਮ ਵਿੱਚ ਬਲਗਮ ਤੇ ਰੇਸ਼ੇ ਦੀ ਜ਼ਿਆਦਤੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਨੇ, ਪਰ ਕੁਝ ਲੋਕ ਇਹਨੂੰ ਮਾਮੂਲੀ ਬਿਮਾਰੀ ਸਮਝਦੇ ਨੇ ਤੇ ਸ਼ੁਰੂ ਵਿੱਚ ਇਹਦਾ ਇਲਾਜ ਨਹੀਂ ਕਰਾਉਂਦੇ, ਜਿਹਦੇ ਨਾਲ ਬਿਮਾਰੀ ਵੱਧ ਜਾਂਦੀ ਹੈ ਤੇ ਫਿਰ ਯਾਦਦਾਸ਼ਤ, ਨਜ਼ਰ ਇਹਨਾਂ ਦੋਵਾਂ 'ਤੇ ਅਸਰ ਪੈਂਦਾ ਹੈ ਅਤੇ ਵਾਲ ਡਿੱਗਦੇ ਨੇ ਅਤੇ ਵਕਤ ਤੋਂ ਪਹਿਲਾਂ ਹੀ ਵਾਲ ਚਿੱਟੇ ਹੋ ਜਾਂਦੇ ਨੇ। ਮੇਰੇ ਭਾਈ, ਤੁਸੀਂ ਸੁਬਹ ਸ਼ਾਮ ਸੈਰ ਜ਼ਰੂਰ ਕਰਿਆ ਕਰੋ, ਇਹ ਮੇਰੀ ਤੁਹਾਨੂੰ ਨਸੀਹਤ ਹੈ। ਸੈਰ ਕਰਨ ਨਾਲ ਜਿਗਰ ਠੀਕ ਰਹਿੰਦਾ ਹੈ ਅਤੇ ਰੇਸ਼ੇ ਦੀ ਪੈਦਾਵਾਰ ਘੱਟ ਜਾਂਦੀ ਹੈ। ਖਾਲਕ ਭਾਈ, ਬਿਹਤਰ ਤਾਂ ਇਹ ਵੇ ਕਿ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ਼ ਲਿਆਓ, ਮੈਂ ਤੁਹਾਡਾ ਮਜ਼ਾਜ ਅਤੇ ਤੁਹਾਡੀ ਜਿਸਮਾਨੀ ਕੈਫੀਅਤ ਨੂੰ ਵੇਖ ਕੇ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ, ਜਿਹਦੇ ਨਾਲ ਇਨਸ਼ਾਅੱਲਾ ਰੇਸ਼ਾ ਕੇਰਾ ਬਿਲਕੁਲ ਠੀਕ ਹੋ ਜਾਵੇਗਾ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਨਜ਼ਰ ਵੀ ਬਿਲਕੁਲ ਠੀਕ ਹੋ ਜਾਵੇਗੀ।
2: ਬਿਲਕੁਲ ਜੀ, ਇਨਸ਼ਾਅੱਲਾ ਤਾਲਾ ਐਸਾ ਹੀ ਹੋਏਗਾ। ਸੁਲੇਮਾਨ ਸਾਹਿਬ, ਪੜ੍ਹਨੀ ਆ ਇਹ ਈਮੇਲ ਜਿਹੜੀ ਰਾਸ਼ਿਦ ਅਨਸਾਰੀ ਸਾਹਿਬ ਨੇ ਲਿਖੀ ਹੈ।
3: ਅੱਛਾ,
2: ਸੁਲੇਮਾਨ ਸਾਹਿਬ, ਇਹਨਾਂ ਦੀ ਵਾਈਫ ਨੂੰ ਕੁਝ ਮਸਲਾ ਹੈ। ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਵਾਈਫ ਨੂੰ 1-2 ਮਹੀਨੇ ਬਾਅਦ ਦੌਰਾ ਜਿਹਾ ਪੈਂਦਾ, ਕਦੀ ਹੱਸਦੇ ਨੇ ਤੇ ਕਦੀ ਰੋਣ ਲੱਗ ਪੈਂਦੇ ਨੇ ਤੇ ਅਜੀਬ ਅਜੀਬ ਹਰਕਤਾਂ ਹੁੰਦੀਆਂ ਨੇ। ਮੈਂ ਕਾਫੀ ਇਲਾਜ ਕਰਵਾਇਆ ਪਰ ਵਕਤੀ ਆਰਾਮ ਤੋਂ ਬਾਅਦ ਫੇਰ ਉਹੀ ਹਾਲਤ ਹੋ ਜਾਂਦੀ ਹੈ। ਮੈਂ ਬਹੁਤ ਪਰੇਸ਼ਾਨ ਹਾਂ, ਸਮਝ ਨਹੀਂ ਆਉਂਦਾ ਕਿ ਕੀ ਬਿਮਾਰੀ ਹੈ ਤੇ ਕਿੰਝ ਠੀਕ ਹੋਵੇਗੀ। ਜੇ ਤੁਸੀਂ ਇਹਦਾ ਇਲਾਜ ਕਰ ਸਕਦੇ ਹੋ ਤੇ ਮਸ਼ਵਰਾ ਦਿਓ।
3: ਰਾਸ਼ਦ ਭਾਈ, ਤੁਸੀਂ ਫਿਕਰ ਨਾ ਕਰੋ, ਮੈਂ ਸਮਝ ਗਿਆ ਵਾਂ ਕਿ ਇਹ ਕੀ ਬਿਮਾਰੀ ਹੈ। ਮੇਰੇ ਭਾਈ, ਇਹ ਹਿਸਟੇਰੀਆ ਦੀ ਬਿਮਾਰੀ ਹੈ ਜਿਹੜੀ ਅੰਦਰੂਨੀ ਨਿਜ਼ਾਮ ਵਿੱਚ ਖਰਾਬੀ ਜਾਂ ਸ਼ਦੀਦ ਇਨਫੈਕਸ਼ਨ ਦੀ ਵਜ੍ਹਾ ਨਾਲ ਹੁੰਦੀ ਹੈ। ਵੈਸੇ ਮੇਰੇ ਭਾਈ, ਇਹ ਬਿਮਾਰੀ ਸ਼ਾਦੀ ਤੋਂ ਬਾਅਦ ਆਪੇ ਠੀਕ ਹੋ ਜਾਂਦੀ ਹੈ। ਜੇ ਇਹ ਠੀਕ ਨਾ ਹੋਵੇ ਤਾਂ ਇਹਦਾ ਮਤਲਬ ਇਹ ਵੇ ਕਿ ਤੁਹਾਨੂੰ ਵੀ ਕੋਈ ਤਿੱਬੀ ਮਸਲਾ ਹੈ ਜਿਹਦਾ ਤੁਸੀਂ ਜ਼ਿਕਰ ਨਹੀਂ ਕੀਤਾ। ਇਸ ਲਈ ਮੇਰੇ ਭਾਈ, ਜ਼ਰੂਰੀ ਇਹ ਵੇ ਕਿ ਤੁਸੀਂ ਆਪ ਦਵਾਖਾਨੇ 'ਤੇ ਤਸ਼ਰੀਫ਼ ਲਿਆਓ ਤਾਂ ਕਿ ਮੈਂ ਪੂਰੀ ਕੇਸ ਦੀ ਸੁਣ ਕੇ ਤੁਹਾਡੇ ਦੋਵਾਂ ਵਾਸਤੇ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ। ਤੁਸੀਂ ਫਿਕਰ ਨਾ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਲਾਜ ਤੋਂ ਬਾਅਦ ਤੁਸੀਂ ਦੋਵੇਂ ਠੀਕ ਹੋ ਜਾਵੋਗੇ
2: ਇਨਸ਼ਾਅੱਲਾ ਤਾਲਾ ਜੀ। ਸੁਲੇਮਾਨ ਸਾਹਿਬ, ਅੱਜ ਤੇ ਭੈਣ ਭਰਾ ਬਹੁਤ ਖੁਸ਼ ਹੋਣਗੇ ਕਿਉਂਕਿ ਤੜਾ ਤੜ ਈਮੇਲ ਪੜੀਆਂ ਜਾ ਰਹੀਆਂ ਨੇ।
3: ਬਿਲਕੁਲ
2: ਸੁਲੇਮਾਨ ਸਾਹਿਬ, ਈਮੇਲ ਚ ਇੱਕ ਸਹੀ ਤਰ੍ਹਾਂ ਲਿਖੀ ਹੈ। ਕਹਿੰਦੇ ਨੇ ਕਿ ਮੈਨੂੰ ਸ਼ੂਗਰ ਦੀ ਪ੍ਰੋਬਲਮ ਹੈ ਜਿਹਦੇ ਵਾਸਤੇ ਬਾਕਾਇਦਗੀ ਨਾਲ ਗੋਲੀਆਂ ਲੈਣਾ ਵਾ।
3: ਅੱਛਾ
2: ਸੁਲੇਮਾਨ ਸਾਹਿਬ, ਅਸਲ ਪਰੇਸ਼ਾਨੀ ਇਹ ਵੇ ਕਿ ਮੈਨੂੰ ਅਸਾਬੀ ਕਮਜ਼ੋਰੀ ਬਹੁਤ ਹੋ ਗਈ ਹੈ। ਮੈਂ ਜਿਨ ਵੀ ਪੁੱਛਿਆ ਉਹ ਇਹੀਓ ਕਹਿੰਦਾ ਹੈ ਕਿ ਸ਼ੂਗਰ ਦੇ ਸਬਬ ਹੋਣ ਵਾਲੀ ਅਸਾਬੀ ਕਮਜ਼ੋਰੀ ਦਾ ਕੋਈ ਇਲਾਜ ਨਹੀਂ।
3: ਅੱਛਾ
2: ਸੁਲੇਮਾਨ ਸਾਹਿਬ, ਕੀ ਸ਼ੂਗਰ ਦੇ ਮਰੀਜ਼ ਇੰਜੀ ਅਸਾਬੀ ਕਮਜ਼ੋਰੀ ਦਾ ਸ਼ਿਕਾਰ ਰਹਿੰਦੇ ਨੇ? ਮਿਹਰਬਾਨੀ ਕਰਕੇ ਇਸ ਬਾਰੇ ਮਸ਼ਵਰਾ ਦਿਓ, ਮੈਨੂੰ ਉਮੀਦ ਹੈ ਕਿ ਤੁਸੀਂ ਇਹਦਾ ਇਲਾਜ ਕਰ ਸਕਦੇ ਹੋ।
3: ਸਈਦ ਭਾਈ, ਤੁਸੀਂ ਲੋਕਾਂ ਦੀਆਂ ਗੱਲਾਂ ਮਗਰ ਨਾ ਲੱਗੋ। ਭਾਈ ਜੀ, ਇਹ ਗੱਲ ਬਿਲਕੁਲ ਗਲਤ ਹੈ ਕਿ ਸ਼ੂਗਰ ਨਾਲ ਹੋਣ ਵਾਲੀ ਅਸਾਬੀ ਕਮਜ਼ੋਰੀ ਠੀਕ ਨਹੀਂ ਹੁੰਦੀ। ਮੇਰੇ ਭਾਈ, ਰੱਬ ਦੀ ਮਿਹਰਬਾਨੀ ਨਾਲ ਇਹ ਕਮਜ਼ੋਰੀ ਬਿਲਕੁਲ ਠੀਕ ਹੋ ਜਾਂਦੀ ਹੈ ਕਿਉਂਕਿ ਅੱਲਾਹ ਤਾਲਾ ਨੇ ਇਹਨਾਂ ਜੜੀ ਬੂਟੀਆਂ 'ਚ ਬੜੀ ਸ਼ਿਫਾ ਰੱਖੀ ਹੈ ਅਤੇ ਬਸ ਮਰੀਜ਼ ਨੂੰ ਇਲਾਜ ਕਰਾਉਣਾ ਚਾਹੀਦਾ ਹੈ। ਮੇਰੇ ਭਾਈ, ਤੁਸੀਂ ਕਿਸੇ ਵੀ ਦਿਨ ਦਵਾਖਾਨੇ 'ਤੇ ਤਸ਼ਰੀਫ਼ ਲਿਆਓ ਅਤੇ ਇਲਾਜ ਕਰਾਓ, ਇਨਸ਼ਾਅੱਲਾ ਅਸਾਬੀ ਕਮਜ਼ੋਰੀ ਬਿਲਕੁਲ ਠੀਕ ਹੋ ਜਾਵੇਗੀ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਹਮੇਸ਼ਾ ਵਾਂਗੂ ਈਮੇਲ ਅਤੇ SMS ਬਾਕੀ ਅਤੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ਼ ਲਿਆਏ ਅਤੇ ਸਾਡੇ ਭੈਣ ਭਰਾਵਾਂ ਨੂੰ ਸਿਹਤ ਬਾਰੇ ਬਹੁਤ ਹੀ ਚੰਗੇ ਮਸ਼ਵਰੇ ਦਿੱਤੇ।
3: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਪੂਰੀ ਟੀਮ ਦਾ ਅਤੇ ਸਾਮੀਨ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਮੇਰੇ ਖਿਆਲ ਟਾਈਮ ਮੁੱਕ ਗਿਆ ਅਤੇ ਮੈਨੂੰ ਤੁਸੀਂ ਇਜਾਜ਼ਤ ਦਿਓ ਅਤੇ ਰੱਬ ਰਾਖਾ
2: ਜੀ। ਬਹੁਤ ਮਿਹਰਬਾਨੀ। ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਅਤੇ ਦੇਰ ਨਾ ਕਰੋ, ਮੁਕੰਮਲ ਇਲਾਜ ਅਤੇ ਈਮੇਲ ਅਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਅਤੇ ਨੋਟ ਫਰਮਾਓ ਸਾਡਾ ਪਤਾ।
4: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਏ 0300414-2608 ਯਾਨੀ 0300414-2608।
2: 08 ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
5: ਜੀ ਭੈਣ ਭਰਾਓ, ਹੁਣ ਤੁਸੀਂ ਇਲਾਜ ਵਿੱਚ ਦੇਰ ਨਹੀਂ ਕਰਨੀ, ਰੱਬ ਤੁਹਾਨੂੰ ਹਮੇਸ਼ਾ ਸਿਹਤਮੰਦ ਰੱਖੇ, ਆਮੀਨ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਵੇਗੀ, ਉਸ ਵੇਲੇ ਤੀਕਰ ਰੱਬ ਰਾਖਾ।
0: There's music and then there's magic. One above FM 101.

0: ہربل ایکسپرٹ پروفیسر سلیمان دے طبی مشورے
1: سونے پین پراؤ تے میرے بزرگو تواڈی پین تے اس پروگرام دی میزبان سائما تواڈی خدمت وچ سلام پیش کرتی ہے سونے پین پراؤ مینوں امید ہے کہ تسی خوب مزے وچ ہوو گے تے مینوں اڈیک رہے ہوو گے کہ میں تواڈی ملاقات پروفیسر سلیمان صاحب نال کرواواں پین پراؤ تھوڑا جہا صبر کرو تے پہلا نوٹ فرماؤ ساڈا پتہ تے فون نمبرز اس تو بعد میں تواڈی ملاقات پروفیسر سلیمان نال کرواواں گی تے لکھو
0: سلیمان دواخانہ رجسٹرڈ پل فلائی اوور بالمقابل مینار پاکستان مین راوی روڈ لاہور فون نمبر 042-377-27-160 یعنی 042-377-271-60 موبائل نمبر ہے 0300-414-2608 یعنی 0300-414-2608 تے ساڈا ای میل ایڈریس ہے suleiman.dawakhana@gmail.com
1: لو جی پین پراؤ ہن ملنے ہاں پاکستان دے مشہور تے بہت ہی سیانے طبیب جناب پروفیسر سلیمان صاحب نال جنہاں نوں ایک واری نہیں بلکہ کئی واری گولڈ میڈل ملیا ہے سلیمان صاحب جی آیا نوں خوش آمدید تے ویلکم
2: سہما جی بڑی مہربانی بہت شکریہ تے تھینک یو ویری مچ
1: سلیمان صاحب لاجواب کرن جی تے تہاڈا جواب ہی نہیں تے میں سمجھدی ہاں خیریت دے وچ ہی ہے کہ میں ای میلز تے ایس ایم ایس شروع کر دیاں نہیں تے تسی لاجواب ہی کردے رہو گے سلیمان صاحب ای میل پائی تسنیم کوری صاحب نے لکھی ہے
2: یہ
1: کہندے نے کہ جناب سلیمان صاحب میری عمر 21 سال ہے تے میں سٹوڈنٹ ہاں
2: اچھا
1: سلیمان صاحب مسئلہ یہ ہے کہ یورن تو بعد لتاں وچ بہت درد ہوندی ہے تے لتاں کمبدیاں نے
2: ٹھیک
1: اونج تے کمر وچ بھی درد ہوندا ہے پر لتاں دی کمزوری کچھ زیادہ ہے رات نوں لتاں اکڑ جاندیاں نے تے نیندر بھی ٹھیک طرح نہیں آندی
2: مینوں
1: کسے نے دسیا سی کہ سنگاڑے دی کھیر بنا کے کھاواں میں 15 دن کھیر بھی کھادی ہے جیہدے نال قبض بہت ہو گئی ہے سلیمان صاحب کمزوری ودھی جا رہی ہے مہربانی کر کے کوئی ایسی دوائی پارسل کر دیو کہ میرے جسم وچ جان آ جائے تے میں پڑھائی کر سکاں
2: بیٹا جی اے علامتاں فکر مند کرن والیاں نے کیونکہ ایہو جی بیماری جدوں ودھ جاندی ہے تے پٹھے کمزور ہو جاندے نے تے جسم سکن لگ پیندا ہے چہرے دیاں ہڈیاں باہر نوں آ جاندیاں نے بیٹا جی علامتاں دے مطابق تانوں یورن وچ پس آ رہی ہے سوچن والی گل اے وے کہ تانوں اے تکلیف آخر کس وجہ نال ہوئی ہے بیٹا جی یہ وجہ جاننے لئی ضروری ہے کہ تسی کسی دن آپ دواخانے تے تشریف لیاؤ تاکہ مکمل تشخیص تو بعد میں تارے لئی کوئی چنگی جی دوائی لکھ سکاں تسی فکر نہ کرو انشاءاللہ اے تکلیف بہت چھتی ٹھیک ہو جاوے گی تے تسی اپنے جسم وچ نمی طاقت محسوس کرو گے کیونکہ ساری طب وچ ایدا کامیاب مکمل اور مستقل علاج موجود ہے
1: ہاں جی بالکل تسی بالکل ٹھیک ہو جاؤ گے جیسے سنیم بھائی ہوں تہاڈی فکر مک گئی ہے کیونکہ رب دی مہربانی نال تسی بالکل ٹھیک ہو جاؤ گے تے انشاءاللہ خوب لکھو پڑھو گے سلیمان صاحب اگلی ای میل حاضر ہے جڑی محمد اسلم چودھری صاحب نے لکھی ہے
2: یہ
1: کہندے نے جناب سلیمان صاحب میرے پائی دا یرکان وگڑ گیا حالاں سی علاج بہت کروایا پر کوئی فائدہ نہیں ہویا جسم سکے تیلا ہو گیا رنگ کالا تے ہر ویلے ٹیڈ وچ پیڑ تے موشن آندے نے
2: جی جی
1: کچھ کھادا نہیں جاندا تے ہر ویلے کھنگدا رہندا ہے مشورہ دیو
2: اسلم بھائی یہ ساری علامتیں خطرناک نے میرا خیال ہے کہ تسی اپنے پیرا دا کوئی ٹیسٹ وغیرہ بھی نہیں کرایا تے نہ ہی کسے سیانے والج نوں وکھایا ہے بلکہ اتائیاں کولوں علاج کراندے رہے ہو اس لیے بیماری اینی ودھ گئی ہے اسلم بھائی میرا خیال ہے کہ تہاڈے بھائی نوں یرکان نہیں بلکہ ہیپاٹائٹس دی پرابلم ہے اس لیے تسی اپنے بھائی دا فوراً ٹیسٹ کراؤ اس تو پہلا میں کچھ نہیں کہہ سکدا
1: جی اسلم بھائی ہن لاپرواہی نہ کرو کیونکہ بیماری دی تشخیص تے بہت ہی ضروری ہے نا سلیمان صاحب اگلی ای میل حاضر ہے جڑی میاں فاروق صاحب نے لکھی ہے کہندے نے کہ جناب سلیمان صاحب میں دکان تے سارا دن بیٹھا رہنا واں ٹرنا پھرنا کٹ ہوندا ہے تے جدوں پیدل ٹرنا واں تے گوڈیاں وچ درد ہون لگدی ہے تے پنیاں دے پٹھے کھچے جاندے نے ایدے نال نال کھانا بھی ٹھیک طرح ہضم نہیں ہوندا ٹڈ ود گیا اکثر قبض رہندی ہے جدے لئی گلکن دے استعمال کرنا واں کوئی ایسی دوائی پارسل کر دے کہ میں ٹھیک ہو جاواں
2: فاروق بھائی کاروبار اپنی جگہ پر یاد رکھو کہ صحت ہوے گی تے کاروبار ہوے گا
1: بالکل
2: ایسے تسی تھوڑا جا وقت اپنے لئی بھی کڈ لیا کرو تاکہ تسی صحت مند ہو کے چنگی طرح کاروبار کر سکو
1: ہاں جی
2: فاروق بھائی اس ویلے تانوں چار مسئلے نے پہلا مسئلہ تہاڈا ہے کہ گوڈیاں دا درد تے دوسرا مسئلہ ہے بد ہضمی تیسرا مسئلہ ہے ٹھڈ دا ودھنا تے چوتھا مسئلہ ہے تانوں دائمی قبض بھائی جی جدوں بیماری مرکب ہو جاوے تے اوندا علاج وی سوچ سمجھ کے کرنا پیندا ہے اس لیے میں تانوں مشورہ دیاں گا کہ تسی کسے دن آپ دواخانے تے تشریف لیاؤ تاکہ مکمل تشخیص تو بعد تہاڈا علاج کیتا جاوے مینوں رب دی ذات تو امید ہے ਕਿ ਦੋ ਹਫ਼ਤੇ ਦੇ ਇਲਾਜ ਨਾਲ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ
1: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਕੋਈ ਐਸੀ ਦਵਾਈ ਵੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਆਵਾਜ਼ ਸੁਰੀਲੀ ਹੋ ਜਾਵੇ।
2: ਹਾਂ, ਕਿਉਂ ਸਹਿਮਾ ਜੀ, ਤੁਸੀਂ ਗਲੂਕਾਰੀ ਸ਼ੁਰੂ ਕਰਨ ਲੱਗੇ ਹੋ।
1: ਸੁਲੇਮਾਨ ਸਾਹਿਬ, ਮੇਰੀ ਆਵਾਜ਼ ਤੇ ਉਂਝ ਹੀ ਬਹੁਤ ਸੁਰੀਲੀ ਹੈ, ਮੈਂ ਤੇ ਆਪ ਨਹੀਂ ਗਾਉਂਦੀ ਕਿਉਂਕਿ ਕਿਧਰੇ ਬਾਰਿਸ਼ ਨਾ ਹੋ ਜਾਵੇ। ਸੁਲੇਮਾਨ ਸਾਹਿਬ, SMS ਜਾਫਰ ਅਲੀ ਸਾਹਿਬ ਨੇ ਲਿਖੀ ਹੈ, ਕਹਿੰਦੇ ਨੇ ਕਿ ਮੈਨੂੰ ਸ਼ੂਗਰ ਨੇ ਪਰੇਸ਼ਾਨ ਕਰ ਦਿੱਤਾ। ਗੋਲੀਆਂ ਖਾਣ ਤੋਂ ਬਾਅਦ ਵੀ ਸ਼ੂਗਰ ਕੰਟਰੋਲ ਨਹੀਂ ਹੁੰਦੀ, ਜਿਸਮ ਵਿੱਚ ਕਮਜ਼ੋਰੀ ਬਹੁਤ ਜ਼ਿਆਦਾ ਹੈ, ਕੋਈ ਦਵਾਈ ਪਾਰਸਲ ਕਰ ਦਿਓ।
2: ਜਾਫਰ ਭਾਈ, ਤੁਸੀਂ ਬਿਮਾਰੀ ਦੇ ਬਾਰੇ ਤਫਸੀਲ ਨਹੀਂ ਲਿਖੀ ਕਿ ਬਿਮਾਰੀ ਨੂੰ ਕਿੰਨਾ ਅਰਸਾ ਹੋਇਆ ਹੈ,
1: ਬਿਲਕੁਲ,
2: ਤੁਹਾਡੀ ਉਮਰ ਕਿੰਨੀ ਹੈ ਤੇ ਤੁਸੀਂ ਕਿਹੜੀ ਦਵਾਈ ਲੈਂਦੇ ਰਹੇ ਹੋ। ਜਾਫਰ ਭਾਈ, ਇਲਾਜ ਕਰਨਾ ਬਹੁਤ ਜ਼ਿੰਮੇਵਾਰੀ ਦਾ ਕੰਮ ਹੈ, ਜਦੋਂ ਤੱਕ ਸਾਰੀ ਸੂਰਤ ਹਾਲ ਦਾ ਇਲਮ ਨਾ ਹੋਵੇ ਦਵਾਈ ਨਹੀਂ ਦਿੱਤੀ ਜਾਣੀ ਚਾਹੀਦੀ। ਮੇਰੇ ਭਾਈ, ਤੁਸੀਂ ਕਿਸੇ ਦਿਨ ਆਪ ਦੁਆਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਬਿਮਾਰੀ ਬਾਰੇ ਸਾਰੀ ਗੱਲ ਸੁਣ ਕੇ ਕੋਈ ਦਵਾਈ ਲਿਖ ਸਕਾਂ। ਵੈਸੇ ਤੁਸੀਂ ਫਿਕਰ ਨਾ ਕਰੋ, ਇਨਸ਼ਾਅੱਲਾ ਸ਼ੂਗਰ ਕੰਟਰੋਲ ਹੋ ਜਾਵੇਗੀ
1: ਇਨਸ਼ਾਅੱਲਾ। ਸੁਲੇਮਾਨ ਸਾਹਿਬ, ਕਾਲਾ ਚੂਰਨ ਤੇ ਪਿੱਠੀਆਂ ਲੱਡੂ ਖਾਣ ਦਾ ਵੇਲਾ ਹੋ ਗਿਆ
2: ਜੀ,
1: ਪਰ ਤੁਸੀਂ ਇਹ ਖਾਣ ਨਹੀਂ ਦੇਣਾ ਮੈਨੂੰ, ਲਿਆਦਾ ਮੈਂ ਭੈਣ ਭਰਾਵਾਂ ਨੂੰ ਪਤਾ ਹੀ ਲਿਖਵਾ ਦਿੰਦੀ ਹਾਂ। ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ ਈਮੇਲਸ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
0: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ, ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0427727106। ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
1: ਜੀ ਸੁਲੇਮਾਨ ਸਾਹਿਬ, ਕੁਝ ਖਾਣ ਪੀਣ ਤੋਂ ਬਗੈਰ ਹੀ ਮੈਂ ਅੱਧੀ ਛੁੱਟੀ ਤੋਂ ਵਾਪਸ ਆ ਗਈ ਹਾਂ ਤੇ ਪੜ੍ਹਨੀ ਆ ਈਮੇਲ ਜਿਹੜੀ ਹਾਮਿਦ ਮਹਿਮੂਦ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਯੂਰਨ ਵਿੱਚ ਕੁਝ ਤਕਲੀਫ ਹੈ, ਥੋੜੀ ਥੋੜੀ ਦੇਰ ਬਾਅਦ ਯੂਰਨ ਆਉਂਦਾ ਹੈ ਪਰ ਖੁੱਲ ਕੇ ਨਹੀਂ ਆਉਂਦਾ, ਲੱਕ ਵਿੱਚ ਪੀੜ ਹੁੰਦੀ ਹੈ ਜਿਹੜੀ ਢਿੱਡ ਤਿਕਰ ਜਾਂਦੀ ਹੈ। ਮੈਂ ਕਮਰ ਤੇ ਰੋਗਨ ਜ਼ੈਤੂਨ ਦੀ ਮਾਲਿਸ਼ ਵੀ ਕਰਵਾਉਣਾ ਵਾ ਪਰ ਆਰਾਮ ਨਹੀਂ ਹੁੰਦਾ। ਸੁਲੇਮਾਨ ਸਾਹਿਬ, ਮੈਂ ਇਹਨਾਂ ਦੋਵਾਂ ਬਿਮਾਰੀਆਂ ਦੇ ਸਬਬ ਬਹੁਤ ਹੀ ਪਰੇਸ਼ਾਨ ਹਾਂ ਤੇ ਦਫ਼ਤਰੋਂ ਛੁੱਟੀਆਂ ਵੀ ਹੋ ਰਹੀਆਂ ਨੇ, ਮਸ਼ਵਰਾ ਦਿਓ ਕਿ ਇਹ ਕੀ ਮਸਲਾ ਹੈ।
2: ਹਮਦ ਭਾਈ, ਅਲਾਮਤਾਂ ਦੇ ਮੁਤਾਬਕ ਤੁਹਾਨੂੰ ਦੋ ਬਿਮਾਰੀਆਂ ਨਹੀਂ ਬਲਕਿ ਇੱਕੋ ਹੀ ਬਿਮਾਰੀ ਹੈ ਜਿਹਦੀ ਵਜ੍ਹਾ ਨਾਲ ਯੂਰਨ ਦੀ ਪ੍ਰੋਬਲਮ ਤੇ ਕਮਰ ਵਿੱਚ ਤਕਲੀਫ ਮਹਿਸੂਸ ਹੋ ਰਹੀ ਹੈ। ਮੇਰੇ ਭਾਈ, ਅਲਾਮਤਾਂ ਦੱਸ ਰਹੀਆਂ ਨੇ ਕਿ ਤੁਹਾਨੂੰ ਗੁਰਦੇ ਦੀ ਪ੍ਰੋਬਲਮ ਹੈ ਤੇ ਲੱਗਦਾ ਹੈ ਕਿ ਗੁਰਦੇ ਤੇ ਵਰਮ ਆ ਗਿਆ ਹੈ। ਹਮਦ ਭਾਈ, ਤੁਸੀਂ ਚੌਲ, ਪਾਲਕ ਤੇ ਟਮਾਟਰ ਬਿਲਕੁਲ ਨਾ ਖਾਓ, ਖਰਬੂਜ਼ੇ, ਖੀਰੇ ਤੇ ਪਾਣੀ ਜ਼ਿਆਦਾ ਇਸਤੇਮਾਲ ਕਰੋ ਤੇ ਜਿੰਨੀ ਛੇਤੀ ਹੋਵੇ ਦਵਾਖਾਨੇ ਤੇ ਤਸ਼ਰੀਫ ਲਿਆਓ।
1: ਬਿਲਕੁਲ,
2: ਮੈਂ ਮੁਕੰਮਲ ਚੈੱਕਅਪ ਕਰਨ ਤੋਂ ਬਾਅਦ ਹੀ ਤੁਹਾਡੇ ਲਈ ਕੋਈ ਦਵਾਈ ਲਿਖਾਂਗਾ, ਜਿਹਦੇ ਇਸਤੇਮਾਲ ਤੋਂ ਬਾਅਦ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ
1: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਖੁਰਸ਼ੀਦ ਮਹਿਮੂਦ ਹੋਰਾਂ ਦੀ ਹੈ। ਸੁਲੇਮਾਨ ਸਾਹਿਬ, ਈਮੇਲ ਵਿੱਚ ਤਿੱਬੀ ਮਸਲਾ ਕੋਈ ਨਹੀਂ ਬਲਕਿ ਤੁਹਾਡੇ ਲਈ ਦੁਆਵਾਂ ਹੀ ਦੁਆਵਾਂ ਨੇ ਤੇ ਮੁਹੱਬਤਾਂ ਹੀ ਮੁਹੱਬਤਾਂ ਲਿਖੀਆਂ ਨੇ।
2: ਖੁਰਸ਼ੀਦ
1: ਭਾਈ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਦਿਲ ਕਰਦਾ ਹੈ ਕਿ ਤੁਹਾਡੇ ਹੱਥ ਚੁੰਮ ਲਵਾਂ।
2: ਸ਼ੁਕਰੀਆ,
1: ਤੁਸੀਂ ਹਕੀਮ ਨਹੀਂ ਫਰਿਸ਼ਤਾ ਹੋ ਕਿਉਂਕਿ ਤੁਹਾਡੇ ਇਲਾਜ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਰੱਬ ਤੁਹਾਡੀ ਹਯਾਤੀ ਕਰੇ, ਤੁਹਾਡੀ ਇੱਜ਼ਤ ਵਧਾਏ ਤੇ ਸਾਰੀ ਦੁਨੀਆ ਵਿੱਚ ਤੁਹਾਡਾ ਨਾਂ ਰੋਸ਼ਨ ਰਵੇ। ਸੁਲੇਮਾਨ ਸਾਹਿਬ, ਹੁਣ ਮੈਂ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰ ਰਿਹਾ ਵਾਂ, ਰੱਬ ਦਾ ਬਹੁਤ ਸ਼ੁਕਰ ਹੈ ਜਿਹਨੇ ਤੁਹਾਡੇ ਇਲਾਜ ਨੂੰ ਮੇਰੇ ਲਈ ਸ਼ਿਫਾ ਦਾ ਵਸੀਲਾ ਬਣਾਇਆ। ਸੁਲੇਮਾਨ ਸਾਹਿਬ, ਮੈਂ ਚਾਹੁੰਦਾ ਵਾਂ ਕਿ ਉਹੀ ਦਵਾਈ ਇੱਕ ਵਾਰੀ ਫੇਰ ਇਸਤੇਮਾਲ ਕਰ ਲਵਾਂ ਤਾਂ ਕਿ ਜ਼ਿਆਦਾ ਬਿਹਤਰੀ ਹੋ ਜਾਵੇ, ਮਿਹਰਬਾਨੀ ਕਰਕੇ ਦਵਾਈ ਕਰ ਦਿਓ। ਵਾਹ ਸੁਲੇਮਾਨ ਸਾਹਿਬ, ਮਾਸ਼ਾਅੱਲਾ ਤੁਹਾਡੇ ਨਾਲ ਇੰਨੀਆਂ ਦੁਆਵਾਂ ਨੇ, ਤੁਸੀਂ ਤੇ ਬਹੁਤ ਹੀ ਖੁਸ਼ਨਸੀਬ ਹੋ।
2: ਸਹਿਮਾ ਜੀ, ਇਹਦੇ ਵਿੱਚ ਮੇਰਾ ਕੋਈ ਕਮਾਲ ਨਹੀਂ, ਇਹ ਸਭ ਉਸ ਜ਼ਾਤ ਦੀ ਮਿਹਰਬਾਨੀ ਹੈ ਜਿਹੜਾ ਮਰੀਜ਼ਾਂ ਨੂੰ ਸ਼ਿਫਾ ਦਿੰਦਾ ਹੈ।
1: ਬਿਲਕੁਲ,
2: ਸਾਡਾ ਕੰਮ ਤੇ ਸਿਰਫ ਇਲਾਜ ਕਰਨਾ ਹੈ, ਬਾਕੀ ਸਭ ਉਹਦਾ ਹੀ ਕਮਾਲ ਹੈ। ਖੁਰਸ਼ੀਦ ਭਾਈ, ਤੁਹਾਡੀ ਮੁਹੱਬਤ, ਖਲੂਸ ਤੇ ਦੁਆਵਾਂ ਦਾ ਬਹੁਤ ਬਹੁਤ ਸ਼ੁਕਰੀਆ। ਮੇਰੇ ਭਾਈ, ਤੁਹਾਡਾ ਸਿਹਤਯਾਬ ਹੋਣਾ ਮੇਰੇ ਲਈ ਫਖਰ ਦੀ ਗੱਲ ਹੈ। ਬਹਰਹਾਲ, ਤੁਸੀਂ ਸੋਹਣੇ ਰੱਬ ਦਾ ਸ਼ੁਕਰ ਅਦਾ ਕਰੋ ਜਿਹਨੇ ਤੁਹਾਨੂੰ ਸਿਹਤ ਬਖਸ਼ੀ ਹੈ। ਮੇਰੇ ਭਾਈ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਠੀਕ ਹੋ ਗਏ ਹੋ, ਇਸ ਲਈ ਤੁਹਾਨੂੰ ਕਿਸੇ ਹੋਰ ਦਵਾਈ ਦੀ ਲੋੜ ਨਹੀਂ, ਲਿਹਾਜ਼ਾ ਮੈਂ ਤੁਹਾਨੂੰ ਦਵਾਈ ਪਾਰਸਲ ਨਹੀਂ ਕਰ ਸਕਦਾ।
1: ਲਓ ਜੀ ਖੁਰਸ਼ੀਦ ਭਾਈ, ਸੁਲੇਮਾਨ ਸਾਹਿਬ ਨੇ ਤੁਹਾਡੀ ਦਵਾਈ ਬੰਦ ਕਰ ਦਿੱਤੀ ਹੈ, ਹੁਣ ਤੁਸੀਂ ਦਵਾਈ ਨਹੀਂ ਖਾ ਸਕਦੇ ਤੇ ਜੇ ਦਵਾਈ ਖਾਣ ਨੂੰ ਬਹੁਤ ਦਿਲ ਕਰੇ ਤੇ ਤੁਸੀਂ ਚੂਇੰਗਮ ਖਾ ਕੇ ਗੁਜ਼ਾਰਾ ਕਰ ਲਓ।
2: ਵਾਹ ਸਹਿਮਾ ਜੀ, ਤੁਸੀਂ ਤੇ ਖੁਰਸ਼ੀਦ ਭਾਈ ਨੂੰ ਬੱਚਿਆਂ ਵਾਲੀ ਚੀਜ਼ ਦੀ ਆਦਤ ਪਾਉਣ ਲੱਗੇ ਹੋ।
1: ਕੋਈ ਗੱਲ ਨਹੀਂ ਸੁਲੇਮਾਨ ਸਾਹਿਬ, ਜ਼ਰਾ ਦਿਲ ਲੱਗਾ ਰਹੇਗਾ। ਸੁਲੇਮਾਨ ਸਾਹਿਬ, ਈਮੇਲ ਅਨਵਾਰ ਅਹਿਮਦ ਖਾਨ ਨੇ ਲਿਖੀ ਹੈ, ਇਹ ਕਹਿੰਦੇ ਨੇ ਕਿ ਮੈਨੂੰ ਨੀਂਦਰ ਬਹੁਤ ਜ਼ਿਆਦਾ ਆਉਂਦੀ ਹੈ
2: ਜੀ,
1: ਖੂਬ ਸੌਣਾ ਵਾ, ਫੇਰ ਵੀ ਨੀਂਦਰ ਪੂਰੀ ਨਹੀਂ ਹੁੰਦੀ। ਜਿਸਮ ਥੱਕਿਆ ਥੱਕਿਆ ਰਹਿੰਦਾ ਹੈ ਤੇ ਜਿਸਮ ਵਿੱਚ ਚੁਸਤੀ ਨਹੀਂ ਹੈ। ਘਰ ਦੇ ਸਾਰੇ ਜੀ ਮੈਨੂੰ ਕਛੂਆ ਕਹਿੰਦੇ ਨੇ, ਕਿਉਂਕਿ ਮੈਂ ਬਹੁਤ ਹੀ ਸੁਸਤ ਹਾਂ, ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਮਿਹਰਬਾਨੀ ਕਰਕੇ ਦੱਸੋ ਕਿ ਮੈਨੂੰ ਕੀ ਤਕਲੀਫ ਹੈ।
2: ਅਨਵਰ ਭਾਈ, ਨੀਂਦਰ ਦਾ ਬਹੁਤ ਜ਼ਿਆਦਾ ਆਉਣਾ ਜਾਂ ਫਿਰ ਨੀਂਦਰ ਦਾ ਉੱਡ ਜਾਣਾ, ਇਹ ਦੋਵੇਂ ਅਲਾਮਤਾਂ ਹੀ ਖਤਰਨਾਕ ਨੇ, ਕਿਉਂਕਿ ਇਹੋ ਜਿਹੀ ਅਲਾਮਤਾਂ ਪੱਠਿਆਂ ਅਤੇ ਅਸਾਬੀ ਕਮਜ਼ੋਰੀ ਦੀ ਵਜ੍ਹਾ ਬਣਦੀਆਂ ਨੇ। ਅਤੇ ਜਦੋਂ ਪੱਠੇ ਅਤੇ ਅਸਾਬ ਕਮਜ਼ੋਰ ਹੋ ਜਾਣ, ਬੰਦੇ ਦੀ ਜ਼ਿੰਦਗੀ ਬਿਮਾਰੀ ਵਿੱਚ ਘਿਰ ਜਾਂਦੀ ਹੈ।
1: ਬਿਲਕੁਲ
2: ਮੇਰੇ ਭਾਈ, ਤੁਸੀਂ ਕਾਹਲੀ ਅਤੇ ਸੁਸਤੀ ਛੱਡ ਦਿਓ ਅਤੇ ਜਿਸਮਾਨੀ ਕੰਮ ਦੀ ਆਦਤ ਬਣਾਓ, ਨਹੀਂ ਤਾਂ ਕਮਜ਼ੋਰੀ ਵੱਧਦੀ ਜਾਵੇਗੀ। ਮੇਰੇ ਭਾਈ, ਮੇਰਾ ਮਸ਼ਵਰਾ ਇਹ ਹੋਵੇ ਕਿ ਤੁਸੀਂ ਕਿਸੇ ਦਿਨ ਆਪ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਇਲਾਜ ਬਾਰੇ ਤੁਹਾਨੂੰ ਮਜ਼ੀਦ ਸਮਝਾ ਸਕਾਂ। ਭਾਈ ਜੀ, ਜੇ ਤੁਸੀਂ ਕੁਝ ਦਿਨ ਇਲਾਜ ਕਰਵਾ ਲਵੋ ਤਾਂ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ
1: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਵੈਸੇ ਨੀਂਦਰ ਤਾਂ ਮੈਨੂੰ ਵੀ ਬਹੁਤ ਆਉਂਦੀ ਹੈ, ਪਰ ਸੌਣ ਦਾ ਵੇਲਾ ਹੀ ਨਹੀਂ ਮਿਲਦਾ।
2: ਸਹਿਮਤ ਜੀ, ਜੇ ਸੌਣ ਦਾ ਵਕਤ ਮਿਲ ਜਾਵੇ ਤਾਂ ਜਾਗਣ ਦਾ ਵਕਤ ਨਹੀਂ ਮਿਲਦਾ, ਠੀਕ ਹੈ ਨਾ?
1: ਸੁਲੇਮਾਨ ਸਾਹਿਬ, ਤੁਸੀਂ ਕੋਈ ਮੌਕਾ ਜਾਣ ਹੀ ਨਹੀਂ ਦਿੰਦੇ। ਬਹਰਹਾਲ ਸੁਲੇਮਾਨ ਸਾਹਿਬ, ਅਗਲੀ ਈਮੇਲ ਅਸਦ ਮਹਿਮੂਦ ਸਾਹਿਬ ਨੇ ਲਿਖੀ ਹੈ। ਸੁਲੇਮਾਨ ਸਾਹਿਬ, ਇਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ, ਕਹਿੰਦੇ ਨੇ ਜਨਾਬ ਸੁਲੇਮਾਨ ਸਾਹਿਬ ਮੈਂ ਗੋਲੀਆਂ ਵੀ ਖਾਂਦਾ ਵਾਂ ਪਰ ਬਲੱਡ ਪ੍ਰੈਸ਼ਰ ਫੇਰ ਵੀ ਵੱਧਦਾ ਜਾਂਦਾ ਹੈ, ਹੁਣ ਮੈਨੂੰ ਚੱਕਰ ਆਉਂਦੇ ਨੇ ਅਤੇ ਸਾਹ ਫੁੱਲਦੀ ਹੈ ਅਤੇ ਅੱਖਾਂ ਵਿੱਚ ਜਾਲਾ ਜਿਹਾ ਆ ਜਾਂਦਾ। ਸੁਲੇਮਾਨ ਸਾਹਿਬ, ਜੇ ਤੁਹਾਡੇ ਕੋਲ ਇਹਦਾ ਕੋਈ ਇਲਾਜ ਹੈ ਤਾਂ ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
2: ਅਸਦ ਭਾਈ, ਸਾਨੂੰ ਇਸ ਗੱਲ 'ਤੇ ਫਖਰ ਹੈ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜੜੀ ਬੂਟੀਆਂ ਦੇ ਜ਼ਰੀਏ ਬਲੱਡ ਪ੍ਰੈਸ਼ਰ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ, ਕਿਉਂਕਿ ਇਹ ਜੜੀ ਬੂਟੀਆਂ ਵਕਤੀ ਆਰਾਮ ਨਹੀਂ ਬਲਕਿ ਸ਼ਰੀਆਨਾ ਨੂੰ ਠੀਕ ਕਰਕੇ ਬਿਮਾਰੀ ਨੂੰ ਪੂਰੀ ਤਰ੍ਹਾਂ ਦੂਰ ਕਰ ਦਿੰਦੀਆਂ ਨੇ।
1: ਹਾਂਜੀ
2: ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਬਿਹਤਰ ਹੈ, ਨਹੀਂ ਤਾਂ ਮੈਂ ਦਵਾਈ ਪਾਰਸਲ ਕਰਾ ਦਿਆਂਗਾ। ਤੁਸੀਂ ਨਾਗਦ ਬਗੈਰ ਦਵਾਈ ਖਾਓ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਲੱਡ ਪ੍ਰੈਸ਼ਰ ਬਿਲਕੁਲ ਠੀਕ ਹੋ ਜਾਵੇਗਾ
1: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਕਹਿੰਦੇ ਨੇ ਕਿ ਬਲੱਡ ਪ੍ਰੈਸ਼ਰ ਅਮੀਰਾਂ ਦੀ ਬਿਮਾਰੀ ਹੈ, ਪਰ ਹੁਣ ਤਾਂ ਹਰ ਦੂਸਰਾ ਬੰਦਾ ਬਲੱਡ ਪ੍ਰੈਸ਼ਰ ਦਾ ਮਰੀਜ਼ ਬਣ ਗਿਆ।
2: ਸਹਿਮਾ ਜੀ, ਇਸ ਲਈ ਕਿ ਹੁਣ ਹਰ ਦੂਜਾ ਆਦਮੀ ਅਮੀਰ ਹੈ ਤੇ ਬਿਮਾਰੀ ਕਿਉਂ ਨਾ ਹੋਵੇਗੀ।
1: ਬਿਲਕੁਲ ਠੀਕ, ਬਿਲਕੁਲ ਠੀਕ, ਵਾਕਿਆ ਜੀ ਹੁਣ ਤੇ ਹਰ ਦੂਜਾ ਬੰਦਾ ਅਮੀਰ ਹੈ। ਸੁਲੇਮਾਨ ਸਾਹਿਬ, SMS ਸੁਹੇਲ ਅਹਿਮਦ ਖਾਨ ਨੇ ਲਿਖੀ ਹੈ।
2: ਜੀ ਜੀ
1: ਸੁਲੇਮਾਨ ਸਾਹਿਬ, ਇਹਨਾਂ ਦਾ ਮਸਲਾ ਕੁਝ ਵਿਗੜਿਆ ਹੋਇਆ ਤੇ ਇਹਨਾਂ ਨੇ ਆਪਣੀ ਇੱਕ ਟੈਸਟ ਰਿਪੋਰਟ ਵੀ ਕੱਲੀ ਹੈ ਜਿਹੜੀ ਤੁਸੀਂ ਵੇਖ ਲਈ ਹੋਵੇਗੀ। ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਸਿਹਤ ਤੇਜ਼ੀ ਨਾਲ ਡਿੱਗ ਰਹੀ ਹੈ, ਡਾਕਟਰ ਦੇ ਮਸ਼ਵਰੇ ਤੇ ਮੈਂ ਆਪਣਾ ਯੂਰਨ ਟੈਸਟ ਕਰਵਾਇਆ ਸੀ ਜਿਹਦੀ ਰਿਪੋਰਟ ਕਰ ਰਿਹਾ ਵਾਂ।
2: ਜੀ ਜੀ
1: ਸੁਲੇਮਾਨ ਸਾਹਿਬ, ਸਾਰਾ ਜਿਸਮ ਦਰਦ ਕਰਦਾ ਹੈ, ਤਾਕਤ ਬਿਲਕੁਲ ਖਤਮ ਹੋ ਗਈ ਹੈ ਤੇ ਜਿਸਮ ਖਾਲੀ ਖਾਲੀ ਲੱਗਦਾ ਹੈ। ਮੈਂ ਤਾਕਤ ਦੀਆਂ ਕਈ ਦਵਾਈਆਂ ਖਾਧੀਆਂ ਨੇ ਪਰ ਕੋਈ ਫਾਇਦਾ ਨਹੀਂ ਹੋਇਆ। ਤੁਹਾਡੀ ਸ਼ੋਰ ਸੁਣ ਕੇ ਤੁਹਾਨੂੰ SMS ਲਿਖੀ ਹੈ, ਮਸ਼ਵਰਾ ਦਿਓ ਕਿ ਇਹਦਾ ਕੀ ਇਲਾਜ ਹੈ।
2: ਸੇਲ ਭਾਈ, ਮੈਂ ਤੁਹਾਡੀ ਯੂਰਨ ਟੈਸਟ ਰਿਪੋਰਟ ਵੀ ਵੇਖੀ ਹੈ, ਰਿਪੋਰਟ ਦੇ ਮੁਤਾਬਿਕ ਤੁਹਾਨੂੰ ਇਨਫੈਕਸ਼ਨ ਦੀ ਪ੍ਰੋਬਲਮ ਹੈ। ਮੇਰੇ ਭਾਈ, ਮੇਰਾ ਤੁਹਾਨੂੰ ਇਹ ਮਸ਼ਵਰਾ ਹੈ ਕਿ ਤੁਸੀਂ ਫੌਰਨ ਹੀ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਇਸ ਗੱਲ ਦਾ ਪਤਾ ਲੱਗ ਸਕੇ ਕਿ ਤੁਹਾਨੂੰ ਇਨਫੈਕਸ਼ਨ ਕਿਸ ਵਜ੍ਹਾ ਨਾਲ ਹੋਈ ਹੈ ਅਤੇ ਫਿਰ ਉਹਦੇ ਮੁਤਾਬਕ ਹੀ ਕੋਈ ਦਵਾਈ ਦਿੱਤੀ ਜਾਵੇ। ਸੇਲ ਭਾਈ, ਤੁਸੀਂ ਫਿਕਰ ਨਾ ਕਰੋ, ਕਿਉਂਕਿ ਜੜੀ ਬੂਟੀਆਂ ਨਾਲ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ ਅਤੇ ਇਨਸ਼ਾਅੱਲਾ ਇਲਾਜ ਤੋਂ ਬਾਅਦ ਤੁਸੀਂ ਵੀ ਬਿਲਕੁਲ ਸਿਹਤਯਾਬ ਹੋ ਜਾਵੋਗੇ
1: ਇਨਸ਼ਾਅੱਲਾ ਤਾਲਾ। ਜੀ ਸੁਹੇਲ ਭਾਈ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਇਹਦੇ 'ਤੇ ਅਮਲ ਵੀ ਕਰੋ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕਿਆ,
0: ਈਮੇਲਸ ਤੇ SMS
1: ਬਾਕੀ, ਲਿਹਾਜ਼ਾ ਬਾਕੀ ਈਮੇਲਸ ਤੇ SMS ਅਗਲੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੀ। ਸੁਲੇਮਾਨ ਸਾਹਿਬ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਬਹੁਤ ਹੀ ਚੰਗੇ ਮਸ਼ਵਰੇ ਦਿੰਦੇ ਹੋ, ਤੁਹਾਡੀ ਬੜੀ ਬੜੀ ਮਿਹਰਬਾਨੀ।
2: ਸਹਿਮਾ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਪ੍ਰੋਗਰਾਮ ਭੈਣ ਭਰਾਵਾਂ ਤੱਕ ਪਹੁੰਚਦਾ ਹੈ।
1: ਜੀ ਸ਼ੁਕਰੀਆ। ਸੋਹਣੀ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ
0: ਹਰਬਲ ਐਕਸਪਰਟ ਪ੍ਰੋਫੈਸਰ
1: ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੀਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ
0: ਈਮੇਲਸ ਤੇ SMS
1: ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਸਾਡਾ ਪਤਾ ਨੋਟ ਕਰ ਲਓ।
0: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleman.dawakhana@gmail.com।
1: ਜੀ ਭੈਣ ਭਰਾ, ਇਸ ਦੁਆ ਦੇ ਨਾਲ ਕਿ ਸੋਹਣਾ ਰੱਬ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਸਿਹਤਮੰਦ ਰੱਖੇ। ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
3: There's music and then there's magic. One Above FM 101.